ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਤਰਸਾਂ ਸੁੱਖ ਮਨ ਵਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਿਆਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰੋਂ, ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ, ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ,

ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ

ਸਾਗਰ ਵਿਖੇ ਸਲਾਨਾ ਮਲਾਰ ਰਾਗ ਕੀਰਤਨ ਦਰਬਾਰ ਚੱਲ ਰਹੇ ਹਨ। ਸਤਿਗੁਰ ਜੀ ਇਸ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਦਾ ਵੇਲਾ ਜਾਣਦੇ ਹੋਏ ਪਾਵਨ ਬਾਣੀ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਕਿਰਪਾ ਕਰਨੀ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀ

ਨਾਮ ਕੀਰਤਨ ਕਰਨ ਦੀ ਆਗਿਆ ਬਖਸ਼ੋ ਜੀ। ਸੇ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਬਿਰਥੀ ਕਾਲ ਨਾ ਜਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਦੁਨੀਆ ਵਿੱਚ ਇੱਕ ਬੜੀ ਕੀਮਤੀ ਵਸਤੂ ਹੁੰਦੀ ਹੈ ਜੋ ਕਿ ਹੈ ਹੀਰਾ, ਜਿਸ ਨੂੰ ਹਾਸਲ ਕਰਨ ਲਈ ਬਹੁਤ ਧਨ ਜਾਂ ਮਾਇਆ ਦੇਣੀ ਪੈਂਦੀ ਹੈ। ਹਰੇਕ ਹੀਰੇ ਦਾ ਕੋਈ ਮੁੱਲ ਜਾਂ ਕੋਈ ਕੀਮਤ ਤਾਂ ਹੁੰਦੀ ਹੀ ਹੈ, ਪਰ ਕੀ ਕੋਈ ਅਜਿਹਾ ਹੀਰਾ ਹੈ ਜਿਸ ਦੀ ਕੋਈ ਕੀਮਤ ਉਤਾਰੀ ਨਾ ਜਾ ਸਕੇ? ਜੀ ਹਾਂ, ਅਜਿਹਾ ਹੀਰਾ ਹੈ ਕੀਰਤਨ। ਸਾਹਿਬ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਗੁਰੂ ਜੀ ਨੇ ਕੀਰਤਨ ਨੂੰ ਨਿਰਮੋਲਕ ਹੀਰਾ ਕਿਹਾ ਹੈ। ਜਿਨ੍ਹਾਂ ਦੇ ਹਿੱਸੇ ਕੀਰਤਨ ਜਾਂ ਕੀਰਤਨ ਸਰਵਣ ਕਰਨਾ, ਕੀਰਤਨ ਕਰਨਾ ਆਉਂਦਾ ਹੈ, ਉਹਨਾਂ ਦੀ ਅਮੀਰੀ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਕੀਰਤਨ ਦੀ ਦੌਲਤ ਸਭ ਦੇ ਹਿੱਸੇ ਆਵੇ। ਸਰਬੱਤ ਦਾ ਭਲਾ ਮੰਗਦੇ ਹੋਏ ਅੱਜ ਦੇ ਮਲਹਾਰ ਰਾਗ ਕੀਰਤਨ ਦਰਬਾਰ ਵਿੱਚ ਅਸੀਂ ਸਭ ਹਾਜ਼ਰੀ ਭਰ ਰਹੇ ਹਾਂ। ਕੋਟਾਨ ਕੋਟ ਸ਼ੁਕਰਾਨਾ ਹੈ ਅਕਾਲ ਪੁਰਖ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਨੂੰ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਦਿੱਤਾ ਹੈ। ਅਤੇ ਧੰਨਵਾਦ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਉਸਤਾਦ ਭਾਈ ਬਲਜਿੰਦਰ ਸਿੰਘ, ਉਸਤਾਦ ਭਾਈ ਮਨਜੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨਾ। ਆਓ ਗੁਰੂ ਸਾਹਿਬ ਦੀ ਨਿੱਕੀ ਗੋਦ ਵਿੱਚ ਬੈਠ ਕੇ ਰਸ ਭਿੰਨਾ ਕੀਰਤਨ ਸਰਵਣ ਕਰੀਏ। ਗੁਰਬਾਣੀ ਸੰਗੀਤ ਵਿਦਿਆਲੇ ਦੇ ਵਿਦਿਆਰਥੀ ਆਪ ਜੀ ਦੇ ਸਾਹਮਣੇ ਸ਼ਬਦ ਗਾਇਨ ਕਰਨ ਜਾ ਰਹੇ ਹਨ, ਜੋ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮਨ ਮੇਰੇ ਹਰ ਕੇ ਚਰਨ ਰਵੀਜੈ, ਦਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਿਲੀਜੈ। ਆਓ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਿਆਰ ਅਤੇ ਸਤਿਕਾਰ ਸਹਿਤ ਗੁਰੂ ਸਾਹਿਬ ਜੀ ਦਾ ਪਾਵਨ ਸ਼ਬਦ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ, ਜਪ ਮਨ ਹਰ ਹਰ ਹਰ ਨਿਸਤਰ, ਇਹ ਸ਼ਬਦ ਗਾਇਨ ਕਰਨ ਜਾ ਰਹੇ ਹਨ ਜਸਮੀਨ ਕੌਰ, ਜਸਕੀਰਤ ਕੌਰ, ਜਪਨੂਰ ਕੌਰ, ਸਾਜੀ ਕੌਰ ਅਤੇ ਨਿਹਾਲ ਕੌਰ। ਤਬਲੇ 'ਤੇ ਸਾਹ ਦੇਣਗੇ ਜਸਰਾਜ ਸਿੰਘ। ਇਹ ਸ਼ਬਦ ਇੱਕ ਸਿੱਧਾ ਪਰ ਔਖਾ ਸਵਾਲ ਰੱਖਦਾ ਹੈ। ਅਸੀਂ ਸਾਰੀ ਉਮਰ ਅਸਲ ਵਿੱਚ ਕੀ ਲੱਭਦੇ ਹਾਂ? ਚੀਜ਼ਾਂ, ਕਾਮਯਾਬੀ ਅਤੇ ਮਾਣ ਦੇ ਪਿੱਛੇ ਦੌੜਦਾ ਮਨ ਅਸਲ ਵਿੱਚ ਸ਼ਾਂਤੀ ਲੱਭ ਰਿਹਾ ਹੁੰਦਾ। ਸਰੀਰ ਦੀ ਲੋੜ ਇੱਕ ਹੱਦ 'ਤੇ ਰੁਕ ਜਾਂਦੀ ਹੈ, ਪਰ ਮਨ ਦੀ ਮੰਗ ਨਹੀਂ। ਇੱਕ ਇੱਛਾ ਪੂਰੀ ਹੋਵੇ ਤਾਂ ਉਸ ਦੀ ਥਾਂ ਅਗਲੀ ਖੜੀ ਹੋ ਜਾਂਦੀ ਹੈ। ਗੁਰੂ ਰਾਮਦਾਸ ਜੀ ਇਸ ਭੁੱਖ ਨੂੰ ਦਬਾਉਣ ਦੀ ਨਹੀਂ, ਬਲਕਿ ਇਸ ਦੀ ਦਿਸ਼ਾ ਬਦਲਣ ਦੀ ਗੱਲ ਕਰਦੇ ਹਨ। ਬਾਹਰ ਹੋਰ ਜੋੜਨ ਤੋਂ ਅੰਦਰ ਸੱਚ ਨਾਲ ਜੁੜਨਾ, ਗੁਰੂ ਦੇ ਬਚਨ ਨੂੰ ਐਸਾ ਸੁਣਨਾ ਕਿ ਮੰਗਣ ਵਾਲਾ ਮਨ ਹੀ ਬਦਲ ਜਾਵੇ, ਇਸ ਭਾਵ ਨਾਲ ਆਓ ਅਗਲਾ ਸ਼ਬਦ ਪਿਆਰ ਸਹਿਤ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨਕ ਬਾਲ ਕਰ ਬੰਧਨ ਸੰਤਨ, ਊਹਾ ਚਰਨ ਗੋਬਿੰਦ ਜੀ ਕੇ ਬਸਣਾ। ਗੁਰਬਾਣੀ ਵਿੱਚ ਵਾਰ ਵਾਰ ਸਾਨੂੰ ਸਮਝਾਇਆ ਗਿਆ ਹੈ ਕਿ ਅਕਾਲ ਪੁਰਖ ਦੀ ਬੰਦਗੀ ਹੀ ਉੱਤਮ ਕਾਰਜ ਹੈ। ਮਨੁੱਖਾ ਜਨਮ, ਉਹਦੀ ਉਸਤਤ, ਉਹਦੀ ਵਡਿਆਈ, ਉਹਦੇ ਸਿਮਰਨ ਅਤੇ ਉਹਦੀ ਸੋਭਾ ਨੂੰ ਗਾਇਨ ਕਰਨ ਵਿੱਚ ਲਾਉਣਾ ਹੈ। ਪਾਵਨ ਹੁਕਮ ਹੈ, ਭਈ ਪ੍ਰਾਪਤ ਮਾਨੁਖ ਦੇ ਹੁਦੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਜੀ ਨੇ ਤਾਂ ਬਹੁਤ ਆਸਾਨ, ਸਰਲ ਅਤੇ ਸੌਖੇ ਸ਼ਬਦਾਂ ਵਿੱਚ ਦੱਸਿਆ ਹੈ ਕਿ ਹੋਰ ਸਾਰੇ ਕਾਜ ਜਾਂ ਕੰਮ ਤੇਰੇ ਕਿਸੇ ਅਰਥ ਨਹੀਂ, ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਵ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਸੰਗਤ ਵਿੱਚ ਅਜਿਹੀ ਬਰਕਤ ਹੁੰਦੀ ਹੈ ਜੋ ਤਪਦੇ ਦਿਲਾਂ ਨੂੰ ਠਾਰ ਦਿੰਦੀ ਹੈ, ਭਟਕਦੇ ਮਨਾਂ ਨੂੰ ਸਕੂਨ ਦਿੰਦੀ ਹੈ। ਆਓ ਸੰਗਤ ਰੂਪ ਵਿੱਚ ਬੈਠ ਕੇ ਅਗਲਾ ਸ਼ਬਦ ਸਰਵਣ ਕਰੀਏ। ਰੇਕੀ ਸੋਭ ਸੁਹਾਵਣੀ ਨੀਤੀ, ਭਾਵ ਪਿਆਰੇ ਪ੍ਰਭੂ ਦੀ ਸੋਭਾ, ਵਡਿਆਈ, ਉਸਤਤ ਮੈਨੂੰ ਸੁਖਦਾਈ ਲੱਗਦੀ ਹੈ, ਚੰਗੀ ਲੱਗਦੀ ਹੈ। ਗੁਰੂ ਨਾਨਕ ਦੀ ਪੰਜਵੀਂ ਜੋਤ ਵਿੱਚ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1272 ਅੰਗ ਉੱਪਰ ਦਰਜ ਹੈ। ਆਓ ਪਿਆਰ, ਸਤਿਕਾਰ ਅਤੇ ਅਦਬ ਸਹਿਤ ਇਸ ਸ਼ਬਦ ਦੀ ਦਾਤ ਨਾਲ ਝੋਲੀਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ ਹੋਂ ਜੀਵਾਂ ਸਦਾ ਹਰ ਕੇ ਗੁਣ ਗਾਈ। ਇਹ ਸ਼ਬਦ ਗਾਇਨ ਕਰਨ ਜਾ ਰਹੇ ਹਨ ਕਵਨ ਸਿੰਘ, ਈਸ਼ਾਨ ਸਿੰਘ, ਸਹਿਜ ਸਿੰਘ, ਹਿੰਮਤ ਸਿੰਘ, ਅਰਸ਼ਦੀਪ ਸਿੰਘ, ਗੁਰਕਰਨ ਸਿੰਘ, ਸਾਹਿਬ ਸਿੰਘ। ਤਬਲੇ 'ਤੇ ਸਾਥ ਦੇਣਗੇ ਜਸਰਾਜ ਸਿੰਘ। ਅਸੀਂ ਸਵੇਰ ਤੋਂ ਰਾਤ ਤੱਕ ਕੰਮਾਂ, ਚਿੰਤਾਵਾਂ ਅਤੇ ਨਤੀਜਿਆਂ ਵਿੱਚ ਰੁੱਝੇ ਰਹਿੰਦੇ ਹਾਂ। ਗੁਰੂ ਸਾਹਿਬ ਇਸੇ ਨੂੰ ਮੋਹ ਦਾ ਹਨੇਰਾ ਕਹਿੰਦੇ ਹਨ। ਸਮੱਸਿਆ ਦੁਨੀਆਂ ਦੀਆਂ ਚੀਜ਼ਾਂ ਨਹੀਂ, ਸਮੱਸਿਆ ਇਹ ਹੈ ਕਿ ਅਸੀਂ ਆਪਣੀ ਸ਼ਾਂਤੀ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ। ਗੁਰੂ ਅਮਰਦਾਸ ਜੀ ਜੀਵਨ ਮੁਕਤ ਦੀ ਗੱਲ ਕਰਦੇ ਹਨ। ਜੀਵਨ ਛੱਡ ਕੇ ਨਹੀਂ, ਜੀਵਨ ਦੇ ਵਿਚਕਾਰ ਆਜ਼ਾਦ ਹੋਣਾ, ਕੰਮ ਵੀ ਰਹਿਣ, ਰਿਸ਼ਤੇ ਵੀ ਰਹਿਣ, ਸੁੱਖ ਦੁੱਖ ਵੀ ਆਉਣ, ਪਰ ਉਹ ਸਾਡੇ ਅੰਦਰ ਦੇ ਮਾਲਕ ਨਾ ਬਣੇ। ਹਰ ਦੇ ਗੁਣ ਗੁਣਾ ਵੀ ਕੇਵਲ ਬੋਲ ਉਚਾਰਨਾ ਨਹੀਂ। ਪ੍ਰਭੂ ਨੂੰ ਸਾਡੀ ਪ੍ਰਸ਼ੰਸਾ ਦੀ ਲੋੜ ਨਹੀਂ, ਸਾਨੂੰ ਸਾਡੇ ਉਹਦੇ ਗੁਣਾਂ ਦੀ ਲੋੜ ਆ, ਸਾਡੇ ਮਨ ਨੂੰ ਉਹਦੇ ਗੁਣਾਂ ਦੀ ਲੋੜ ਆ। ਜਦੋਂ ਨਾਮ ਸਿਰਫ ਜੀਵ ਉੱਤੇ ਨਹੀਂ ਜੀਵਨ ਵਿੱਚ ਉਤਰਦਾ ਹੈ ਤਾਂ ਗੁਰੂ ਦਾ ਸ਼ਬਦ ਮਹਾਰਸ ਮਿੱਠਾ ਲੱਗਦਾ ਹੈ, ਕਿਉਂਕਿ ਉਹ ਸਾਡੀ ਹਰ ਮਨਮਰਜ਼ੀ ਪੂਰੀ ਨਹੀਂ ਕਰਦਾ, ਸਗੋਂ ਸਾਨੂੰ ਆਪਣੇ ਹੀ ਮਨ ਦੀ ਗੁਲਾਮੀ ਤੋਂ ਆਜ਼ਾਦ ਕਰ ਦਿੰਦਾ ਹੈ। ਇਹ ਜਿਉਂਦੇ ਜੀ ਮੁਕਤੀ ਹੈ। ਇਸ ਭਾਵ ਨਾਲ ਆਓ ਅਗਲਾ ਸ਼ਬਦ ਪਿਆਰ ਸਹਿਤ ਸਰਵਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਕਿਰਪਾ ਬਰਸ ਰਹੀ ਹੈ, ਅਸੀਂ ਅੰਮ੍ਰਿਤ ਕੀਰਤਨ ਸਾਹਿਬਨ ਕਰ ਰਹੇ ਹਾਂ। ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਮੁਕਤ ਭਗਤ ਜਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ, ਤਹਾਂ ਬੈਕੁੰਠ ਜਿਹੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਗੁਰੂ ਜੀ ਤੁਰਠੇ ਹਨ, ਤਾਂ ਹੀ ਸਾਡੇ ਨਸੀਬ ਵਿੱਚ ਸਤ ਸੰਗਤ ਦੀਆਂ ਇਹ ਬੇਸ਼ਕੀਮਤੀ ਕੜੀਆਂ ਆਈਆਂ ਹਨ। ਗੁਰੂ ਜੀ ਦੀ ਮਿਹਰ ਸਦਕਾ ਹੀ ਸ਼ਹੀਦ ਗੁਰਬਾਣੀ ਸੰਗਤ ਵਿਦਿਆਲੇ ਦੇ ਵਿਦਿਆਰਥੀ ਨਾਰ ਰਾਗ ਦਰਬਾਰ ਵਿੱਚ ਹਾਜ਼ਰੀ ਪਾ ਰਹੇ ਹਨ। ਆਓ ਹਮ ਸਰਵਨ ਕਰੀਏ ਪੰਚਮ ਪਾਤਸ਼ਾਹ ਦੁਆਰਾ ਉਚਾਰਨ ਕੀਤਾ ਸ਼ਬਦ, ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਤਾਰੇ, ਜੋ ਕਿ ਰਾਗ ਮਲਾਰ ਵਿੱਚ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1272 ਉੱਪਰ ਦਰਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ, ਬਰਸ ਘਨਾ ਮੇਰਾ ਮਨ ਭੀਨਾ। ਇਹ ਸ਼ਬਦ ਗਾਇਨ ਕਰਨ ਜਾ ਰਹੇ ਹਨ ਆਗਮ ਕੌਰ, ਰਮਨੀਤ ਕੌਰ, ਸਿਮਰਨ ਕੌਰ, ਵਰਖਾ ਕੌਰ, ਗੁਰਵੀਨ ਕੌਰ ਅਤੇ ਬਲਰੀਤ ਕੌਰ। ਤਬਲੇ 'ਤੇ ਸਾਥ ਦੇਣਗੇ ਸਾਹਿਬ ਸਿੰਘ। ਇੱਕ ਸੱਚ ਜੇ ਜੀਵਨ ਵਿੱਚ ਉਤਰ ਜਾਵੇ, ਹਜ਼ਾਰ ਸੁਣੀਆਂ ਗੱਲਾਂ ਨਾਲੋਂ ਵੱਧ ਬਦਲ ਸਕਦਾ ਹੈ। ਮਨ ਹਮੇਸ਼ਾ ਕਿਸੇ ਨਾ ਕਿਸੇ ਰਸ ਵਿੱਚ ਲੀਨ ਰਹਿੰਦਾ ਹੈ, ਕਦੇ ਮਾਣ 'ਤੇ, ਕਦੇ ਡਰ 'ਤੇ, ਕਦੇ ਤੁਲਨਾ 'ਤੇ। ਗੁਰੂ ਮਨ ਦੀ ਖਿੱਚ ਬਦਲਦਾ ਹੈ। ਜਦੋਂ ਗੁਰਬਾਣੀ ਸਿਰਫ ਸੁਣੀ ਨਹੀਂ ਜਾਂਦੀ, ਮੰਨ ਕੇ ਜੀਵਨ ਵਿੱਚ ਉਤਾਰੀ ਜਾਂਦੀ ਹੈ, ਤਦੋਂ ਮਨ ਹਰ ਰਸ ਵਿੱਚ ਭਿੱਜਦਾ ਹੈ ਅਤੇ ਅੰਦਰ ਦੀ ਤਪਸ਼ ਠੰਡੀ ਪੈਣ ਲੱਗਦੀ ਹੈ। ਬੈਰਾਗ ਇਹ ਹੈ ਕਿ ਅਸੀਂ ਬਦਲਣ ਵਾਲੀਆਂ ਚੀਜ਼ਾਂ ਕੋਲੋਂ ਸਦਾ ਕਾਇਮ ਰਹਿਣ ਵਾਲਾ ਸੁੱਖ ਮੰਗਣਾ ਛੱਡ ਦਈਏ। ਹਾਲਾਤ, ਲੋਕ, ਸਰੀਰ ਅਤੇ ਕਾਮਯਾਬੀ ਸਭ ਨੇ ਮੌਸਮਾਂ ਵਾਂਗ ਬਦਲਣਾ ਹੈ। ਜਦੋਂ ਅਸੀਂ ਇਹਨਾਂ ਨੂੰ ਆਪਣਾ ਆਖਰੀ ਆਸਰਾ ਬਣਾ ਲੈਂਦੇ ਹਾਂ, ਹਰ ਬਦਲਾਅ ਵਿਛੋੜਾ ਬਣ ਜਾਂਦਾ ਹੈ। ਆਓ ਗੁਰੂ ਦੇ ਪਿਆਰਿਓ, ਅਗਲਾ ਸ਼ਬਦ ਪਿਆਰ ਸਹਿਤ, ਅਗਲਾ ਸ਼ਬਦ ਪਿਆਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਫਰਮਾਨ ਕਰਦੇ ਹਨ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਕੀਰਤਨ ਦੀ ਮਹਾਨਤਾ ਨੂੰ ਸ਼ਬਦ ਵਿੱਚ ਬਿਆਨ ਕਰਨਾ ਸੰਭਵ ਨਹੀਂ। ਇਹ ਅਜਿਹੀ ਦਾਤ ਹੈ ਜੋ ਵੱਡੇ ਭਾਗਾਂ ਨਾਲ ਮਿਲਦੀ ਹੈ। ਜੋ ਘੜੀਆਂ ਕੀਰਤਨ ਕਰਦੇ ਹੋਏ ਜਾਂ ਕੀਰਤਨ ਸਰਵਣ ਕਰਦੇ ਹੋਏ ਬਤੀਤ ਹੁੰਦੀਆਂ ਹਨ, ਉਹ ਜ਼ਿੰਦਗੀ ਦੀ ਅਸਲ ਦੌਲਤ ਹਨ। ਇਸ ਲਈ ਜਿੰਨਾ ਵੀ ਸੰਭਵ ਹੋ ਸਕੇ ਸਾਨੂੰ ਅਜਿਹੇ ਕੀਰਤਨ ਸਮਾਗਮਾਂ ਵਿੱਚ ਜ਼ਰੂਰ ਪਹੁੰਚਣਾ ਚਾਹੀਦਾ ਹੈ। ਅੱਜ ਦੇ ਮਲਹਾਰ ਰਾਗ ਦਰਬਾਰ ਵਿੱਚ ਅਗਲਾ ਜਥਾ ਆਪਣੀ ਹਾਜ਼ਰੀ ਲਵਾਉਣ ਲਈ ਪਹੁੰਚ ਰਿਹਾ ਹੈ। ਇਸ ਜਥੇ ਵੱਲੋਂ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਗਾਇਨ ਕੀਤਾ ਜਾਵੇਗਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1265 ਅਤੇ 1266 ਉੱਪਰ ਦਰਜ ਹੈ। ਸ਼ਬਦ ਹੈ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਆਓ ਪਿਆਰ ਅਤੇ ਸਤਿਕਾਰ ਸਹਿਤ ਪਾਵਨ ਸ਼ਬਦ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ ਮਨ ਮੇਰੇ ਹਰ ਕੇ ਚਰਨ ਰਵੀਜਾ। ਇਹ ਸ਼ਬਦ ਗਾਇਨ ਕਰਨ ਜਾ ਰਹੇ ਹਨ ਏਕਮ ਕੌਰ, ਜਪਜੀਤ ਕੌਰ, ਸਾਹਿਬ ਕੌਰ, ਹਰਨੂਰ ਕੌਰ ਅਤੇ ਜਾਪ ਕੌਰ। ਤਬਲੇ 'ਤੇ ਸਾਥ ਦੇਣਗੇ ਸੁਖਮਨ ਸਿੰਘ। ਇਸ ਸ਼ਬਦ ਵਿੱਚ ਬਹੁਤ ਸੋਹਣਾ ਬਦਲਾਅ ਹੈ। ਸ਼ੁਰੂ ਵਿੱਚ ਮਨ ਪੰਖ ਲਾ ਕੇ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ, ਪਰ ਅੰਤ ਵਿੱਚ ਆਖਦਾ ਹੈ ਮੇਰੀ ਬਾਂਹ ਫੜ ਲੈ। ਸੰਗਤ ਜੀ, ਇਹਨੂੰ ਕੋਈ ਆਮ ਅਰਥਾਂ ਵਾਂਗ ਨਾ ਸਮਝਿਓ, ਕੋਈ ਆਮ ਗੱਲ ਨਹੀਂ ਗੀ, ਬਹੁਤ ਡੂੰਘਾਈ ਵਾਲੀ ਗੱਲ, ਕਿਉਂਕਿ ਇਹ ਸਾਡੀ ਵੀ ਕਹਾਣੀ ਹੈ। ਅਸੀਂ ਕੋਈ ਤੇਜ਼ ਰਸਤਾ, ਵੱਡੀ ਪ੍ਰਾਪਤੀ ਜਾਂ ਐਸੇ ਬਦਲਾਅ ਲੱਭਦੇ ਰਹਿੰਦੇ ਹਾਂ, ਐਸੇ ਬਦਲਾਅ ਲੱਭਦੇ ਰਹਿੰਦੇ ਹਾਂ ਜੋ ਅੰਦਰਲੀ ਬੇਚੈਨੀ ਮਿਟਾ ਦੇਵੇ। ਪਰ ਜਿੱਥੇ ਵੀ ਅਸੀਂ ਜਾਂਦੇ ਹਾਂ, ਅਸ਼ਾਂਤ ਮਨ ਸਾਡੇ ਨਾਲ ਹੀ ਜਾਂਦਾ। ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਰਸਤਾ ਉੱਡਣ ਦਾ ਨਹੀਂ, ਟਿਕਣ ਦਾ ਹੈ, ਹਰ ਦੇ ਚਰਨਾਂ ਵਿੱਚ ਟਿਕਣ ਦਾ। ਚਰਨਾਂ ਵਿੱਚ ਟਿਕਣਾ ਆਪਣੇ ਆਪ ਨੂੰ ਘੱਟ ਸਮਝਣਾ ਨਹੀਂ, ਪਰ ਹਰ ਗੱਲ ਨੂੰ ਆਪਣੀ ਮਰਜ਼ੀ ਅਨੁਸਾਰ ਕਰਵਾਉਣ ਦੀ ਜ਼ਿੱਦ ਛੱਡਣਾ ਹੈ। ਦਰਸ਼ ਦੀ ਪਿਆਸ, ਕਿਸੇ ਦੂਰ ਬੈਠੇ ਪ੍ਰਭੂ ਨੂੰ ਵੇਖਣਾ ਨਹੀਂ, ਉਹ ਇੱਛਾ ਹੈ, ਇਹ ਮੰਗ ਹੈ ਕਿ ਜੋ ਉਸਦੀ ਹਾਜ਼ਰੀ ਨੂੰ ਪਛਾਣ ਸਕੇ। ਪ੍ਰਭੂ ਦੂਰ ਨਹੀਂ, ਦੂਰ ਸਾਡੀਆਂ ਮੰਗਾਂ, ਡਰ ਅਤੇ ਅੰਦਰਲੇ ਸ਼ੋਰ ਨੇ ਬਣਾਈ ਹੁੰਦੀ ਹੈ। ਇਸੇ ਭਾਵ ਨਾਲ ਆਓ ਅਗਲਾ ਸ਼ਬਦ ਪਿਆਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ, ਤੁਸੀਂ ਬੜੇ ਪਿਆਰ ਅਤੇ ਸ਼ਰਧਾ ਨਾਲ ਕੀਰਤਨ ਸਰਵਣ ਕਰ ਰਹੇ ਹੋ। ਤੁਹਾਡੇ ਸਹਿਯੋਗ ਅਤੇ ਅਸੀਸ ਨਾਲ ਮਲਾਰ ਰਾਗ ਦਰਬਾਰ ਸਫਲ ਹੋ ਰਿਹਾ ਹੈ। ਅਜਿਹੇ ਸਮਾਗਮ ਕਿਸੇ ਇੱਕ ਵਿਅਕਤੀ ਦੀ ਵੱਸ ਦੀ ਗੱਲ ਨਹੀਂ, ਬਲਕਿ ਸਾਰੀ ਸੰਗਤ ਦੇ ਸਾਥ ਨਾਲ ਹੀ ਅਜਿਹੇ ਸਮਾਗਮ ਸੰਭਵ ਹੁੰਦੇ ਹਨ। ਹੁਣ ਤੱਕ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਸਾਰੇ ਜਥਿਆਂ ਨੇ ਖੂਬ ਮਿਹਨਤ ਕੀਤੀ ਹੈ। ਉਸਤਾਦ ਲੋਕਾਂ ਦਾ ਹੁਨਰ ਉਹਨਾਂ ਦੇ ਵਿਦਿਆਰਥੀਆਂ ਵਿੱਚੋਂ ਝਲਕ ਰਿਹਾ ਹੈ। ਸਾਰੇ ਉਸਤਾਦਾਂ ਨੂੰ ਦਿਲੋਂ ਸਿੱਜਦਾ ਹੈ ਜੋ ਬੱਚਿਆਂ ਨੂੰ ਕੀਰਤਨ ਕਲਾ ਨਾਲ ਜੋੜ ਰਹੇ ਹਨ। ਉਹਨਾਂ ਨੇ ਬੱਚਿਆਂ ਵਿੱਚ ਕੀਰਤਨ ਪ੍ਰਤੀ ਉਹ ਲਗਨ ਭਰੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਛੋਟੇ ਛੋਟੇ ਬੱਚਿਆਂ ਨੂੰ ਰਾਗ ਦੀ ਉਂਗਲ ਫੜਾ ਕੇ ਤਾਲ ਵਿੱਚ ਤੁਰਨਾ ਸਿਖਾਉਣਾ ਵੱਡਾ ਉਪਰਾਲਾ ਹੈ। ਸਾਰੇ ਉਸਤਾਦ ਸਾਹਿਬਾਂ ਨੂੰ ਸਟੇਜ ਵੱਲੋਂ ਵਿਸ਼ੇਸ਼ ਧੰਨਵਾਦ ਹੈ। ਖਾਲਸਾ ਜੀਓ, ਗੁਰੂ ਜੀ ਦਾ ਫਰਮਾਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਈ ਧਿਆਨਾ। ਭਾਵ ਕਲਯੁਗ ਵਿੱਚ ਕੀਰਤਨ ਹੀ ਸਭ ਤੋਂ ਉੱਤਮ ਕਰਮ ਹੈ। ਆਪਣੇ ਬੱਚਿਆਂ ਨੂੰ ਕੀਰਤਨ ਨਾਲ ਜੋੜਨ ਵਾਲੇ ਮਾਪੇ ਵੀ ਵਧਾਈ ਦੇ ਹੱਕਦਾਰ ਹਨ। ਉਹ ਕੇਵਲ ਆਪਣੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਸਹੀ ਸੇਧ ਦੇ ਰਹੇ ਹਨ। ਮਾਪਿਆਂ ਦੇ ਸਹਿਯੋਗ ਅਤੇ ਦੂਰ ਅੰਦੇਸ਼ੀ ਲਈ ਸਮਾਜ ਉਹਨਾਂ ਦਾ ਰੇਣੀ ਰਹੇਗਾ। ਆਓ ਗੁਰਬਾਣੀ ਕੀਰਤਨ ਲਹਿਰਾਂ ਵਿੱਚ ਚੁੱਭੀ ਮਾਰੀਏ ਅਤੇ ਈਰਖਾ ਦੇ ਵੇਤ ਨੂੰ ਧੋ ਸੁੱਟੀਏ। ਅਗਲਾ ਜਥਾ ਸ਼ਬਦ ਦੀ ਹਾਜ਼ਰੀ ਭਰਨ ਲਈ ਤਿਆਰ ਹੈ। ਆਓ ਸਰਵਣ ਕਰੀਏ ਸ਼ਬਦ ਗੁਰਮਨਾਰ ਪ੍ਰੈ ਦਿਆਰ ਸਿਓ ਰੰਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Angelika Karls

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਪ੍ਰੇ ਕੀ ਸੋਭ ਸੁਹਾਵਣੀ ਨੀਕੀ, ਇਹ ਸ਼ਬਦ ਗਾਇਨ ਕਰਨ ਜਾ ਰਹੇ ਹਨ ਆਨੰਦ ਕੌਰ, ਜਸਲੀਨ ਕੌਰ, ਕਿਰਤ ਕੌਰ, ਗੁਰਪ੍ਰੀਤ ਕੌਰ, ਤੀਆ ਕੌਰ, ਬਰਖਾ ਕੌਰ ਅਤੇ ਹਿੰਮਤ ਸਿੰਘ। ਤਬਲੇ 'ਤੇ ਸਾਥ ਦੇਣਗੇ ਗੁਰਨੂਰ ਸਿੰਘ। ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਮਲਾਰ ਵਿੱਚ ਪਹਿਲਾਂ ਹਾਹਾ ਹੂ ਗੰਦਰਬਾ ਅਪਰ ਸਰਾਵਾਂ ਸੁੰਦਰ ਧੁਨਾਂ ਦੀ ਗੱਲ ਕਰਦੇ ਹਨ, ਫਿਰ ਨਿਗਾਹ ਨੂੰ ਉਸ ਮਹਿਫਲ ਤੋਂ ਬਾਹਰ ਲੈ ਜਾਂਦੇ ਹਨ। ਪਹਾੜ, ਰੁੱਖ, ਧਰਤੀ, ਪਾਣੀ ਅਤੇ ਹਰੇਕ ਹਿਰਦੇ ਵਿੱਚ ਪਿਆਰੇ ਦੀ ਹਾਜ਼ਰੀ ਹੈ। ਅਖੀਰ ਵਿੱਚ ਸਾਧ ਸੰਗ ਨਾਲ ਜੋੜਿਆ ਜਾਂਦਾ ਹੈ। ਸੰਗਤ ਸਾਨੂੰ ਕੋਈ ਨਵਾਂ ਪ੍ਰਭੂ ਨਹੀਂ ਦਿੰਦੀ, ਬਲਕਿ ਜਿੱਥੇ ਸੱਚੀ ਵਿਚਾਰਧਾਰਾ ਸ਼ੁਰੂ ਹੋ ਜਾਵੇ ਉੱਥੇ ਨਿਗਾਹ ਸਾਫ ਹੋਣ ਸ਼ੁਰੂ ਹੋ ਜਾਂਦੀ ਹੈ। ਫਿਰ ਕੀਰਤਨ ਸਿਰਫ ਸੁਰਾਂ ਵਿੱਚ ਨਹੀਂ ਰਹਿੰਦਾ, ਜੀਵਨ ਆਪ ਪਿਆਰੇ ਦੀ ਸੋਭਾ ਗਾਉਣਾ ਮਹਿਸੂਸ ਹੁੰਦਾ ਹੈ। ਇਸ ਭਾਵ ਨਾਲ ਆਓ ਅਗਲਾ ਸ਼ਬਦ ਪਿਆਰ ਸਾਹਿਤ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀਓ, ਤੁਸੀਂ ਅੱਜ ਮਲਾਹ ਰਾਗ ਦਰਬਾਰ ਦਾ ਹਿੱਸਾ ਬਣੇ ਹੋ। ਚਾਹੇ ਤੁਸੀਂ ਕੀਰਤਨ ਕਰ ਰਹੇ ਹੋ, ਚਾਹੇ ਕੀਰਤਨ ਸ੍ਰਵਨ ਕਰ ਰਹੇ ਹੋ, ਚਾਹੇ ਲੰਗਰ ਛਕ ਰਹੇ ਹੋ, ਚਾਹੇ ਛਕਾ ਰਹੇ ਹੋ, ਚਾਹੇ ਜੋੜਾ ਘਰ ਵਿੱਚ ਸੇਵਾ ਕਰ ਰਹੇ ਹੋ ਅਤੇ ਚਾਹੇ ਪ੍ਰਬੰਧ ਸੰਬੰਧੀ ਸੇਵਾ ਨਿਭਾ ਰਹੇ ਹੋ, ਤੁਸੀਂ ਅੱਜ ਦੇ ਕੀਰਤਨ ਦਰਬਾਰ ਦਾ ਹਿੱਸਾ ਹੋ। ਇਸ ਗੁਰੂ ਘਰ ਵਿੱਚ ਅਕਸਰ ਹੀ ਕੀਰਤਨ ਦਰਬਾਰ ਹੁੰਦੇ ਰਹਿੰਦੇ ਹਨ, ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਕੀਰਤਨ ਦਰਬਾਰ ਕਿਉਂ ਕਰਵਾਏ ਜਾਂਦੇ ਹਨ? ਇੰਨਾ ਪ੍ਰਬੰਧ, ਇੰਨੀ ਕੋਸ਼ਿਸ਼, ਇੰਨੀ ਖੇਚਲ ਕਿਉਂ ਕੀਤੀ ਜਾਂਦੀ ਹੈ? ਇਹ ਪ੍ਰਬੰਧ ਇਸ ਲਈ ਕੀਤਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਇਸ ਪ੍ਰਬੰਧ ਇਸ ਲਈ ਵੀ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਇਹ ਪ੍ਰਬੰਧ ਇਸ ਲਈ ਵੀ ਕੀਤਾ ਜਾਂਦਾ ਹੈ ਕਿ ਕੀਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਸਾਨੂੰ ਭੁੱਲ ਨਾ ਜਾਵੇ। ਇਹ ਪ੍ਰਬੰਧ ਇਸ ਲਈ ਵੀ ਕੀਤਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਵੱਲੋਂ ਤਰਤੀਬਬੰਦ ਕੀਤੀ ਗੁਰਮੁਖੀ ਲਿਪੀ ਸਾਨੂੰ ਹਮੇਸ਼ਾ ਯਾਦ ਰਹੇ। ਇਹ ਪ੍ਰਬੰਧ ਇਸ ਲਈ ਵੀ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਦੱਸਿਆ ਜਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਪਾਵਨ ਅੰਗਾਂ ਵਿੱਚੋਂ ਕੁੱਲ 31 ਰਾਗਾਂ ਵਿੱਚ ਬਾਣੀ ਲਿਖੀ ਗਈ ਹੈ। ਇਹ ਪ੍ਰਬੰਧ ਇਸ ਲਈ ਵੀ ਕੀਤੇ ਜਾਂਦੇ ਹਨ ਕਿ ਬੱਚੇ ਸਮਝ ਸਕਣ ਕਿ ਤੱਤੀ ਤਵੀ 'ਤੇ ਬੈਠ ਕੇ ਵੀ ਰੱਬ ਦੇ ਬਾਣੀ ਨੂੰ ਕਿਵੇਂ ਮਿੱਠਾ ਕਿਹਾ ਜਾ ਸਕਦਾ ਹੈ। ਇਹ ਪ੍ਰਬੰਧ ਇਸ ਲਈ ਕੀਤੇ ਜਾਂਦੇ ਹਨ ਕਿ ਸਾਨੂੰ ਸੰਸਾਰ ਨੂੰ ਯਾਦ ਰਹੇ ਕਿ ਪੋਹ ਦੇ ਮਹੀਨੇ ਠੰਡੇ ਬੁਰਜ ਵਿੱਚ ਵੀ ਸਿੱਖੀ ਕਿਵੇਂ ਉਬਾਲੇ ਮਾਰਦੀ ਹੈ। ਮੈਂ ਆਪਣੇ ਵੱਲੋਂ ਇਹਨਾਂ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕਰਦੀ ਹਾਂ ਅਤੇ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਵੀ ਇਸ ਸਮਾਗਮ ਦਾ ਹਿੱਸਾ ਹਾਂ। ਆਓ ਕੀਰਤਨ ਦੀ ਅਗਲੀ ਹਾਜ਼ਰੀ ਤੋਂ ਆਨੰਦ ਮਾਣੀਏ। ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਸ਼ਬਦ, ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲਸਾਦ ਸੰਗਤ ਹਰ ਤੋਰ। ਆਓ ਸ਼ਰਧਾ ਅਤੇ ਸਤਿਕਾਰ ਨਾਲ ਇਹ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲਾ ਸ਼ਬਦ ਪ੍ਰਭ ਮੇਰੇ ਪ੍ਰੀਤਮ ਪ੍ਰਾਣ ਪਿਆਰੇ। ਇਹ ਸ਼ਬਦ ਗਾਇਨ ਕਰਨ ਜਾ ਰਹੇ ਹਨ ਅਰਸ਼ਦੀਪ ਸਿੰਘ, ਤਰਨਜੋਤ ਸਿੰਘ, ਕੁਰਪਿੰਦਰ ਸਿੰਘ, ਹਰਗੁਣ ਸਿੰਘ, ਸੁਖਮਨ ਸਿੰਘ, ਗੁਰਨੂਰ ਸਿੰਘ, ਕਿਰਪਾ ਸਿੰਘ। ਤਬਲੇ 'ਤੇ ਸਾਥ ਦੇਣਗੇ ਹੀਰਾ ਸਿੰਘ। ਇਸ ਸੁੰਦਰ ਬੰਦਿਸ਼ ਨੂੰ ਕੰਪੋਜ਼ ਕਰਨ ਅਤੇ ਪੂਰੀ ਮਿਹਨਤ ਨਾਲ ਤਿਆਰੀ ਕਰਵਾਉਣ ਲਈ ਹਰਗੁਣ ਸਿੰਘ ਜੀ ਦਾ ਦਿਲੋਂ ਧੰਨਵਾਦ। ਅਤੇ ਅਸੀਂ ਗੁਰਦੁਆਰਾ ਸਾਹਿਬ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਇੰਨਾ ਉਪਰਾਲਾ ਕਰਨ ਵਾਸਤੇ। ਅਤੇ ਬੇਨਤੀ ਹੈ ਇਹ ਆਖਰੀ ਸ਼ਬਦ ਦੇ ਜਿੰਨੇ ਵੀ ਬੱਚੇ ਅਤੇ ਸੰਗਤ ਨੀਚੇ ਹੈ ਉੱਤੇ ਆ ਕੇ ਲਾਹਾ ਲੈਣ, ਅਤੇ ਬਾਅਦ 'ਚ ਫਿਰ ਗੁਰਦੁਆਰਿਆਂ ਨੇ ਸਨਮਾਨ ਵੀ ਕਰਨਾ ਹੈ ਜੀ, ਅਤੇ ਪੀਜ਼ੇ ਦਾ ਵੀ ਪ੍ਰਬੰਧ ਕੀਤਾ ਹੈ। ਇਹ ਸ਼ਬਦ ਇੱਕ ਨਿੱਜੀ ਸਵਾਲ ਰੱਖਦਾ ਹੈ। ਅਸੀਂ ਪ੍ਰਭੂ ਨੂੰ ਚਾਹੁੰਦੇ ਹਾਂ ਜਾਂ ਪ੍ਰਭੂ ਤੋਂ ਸਿਰਫ ਆਪਣੀ ਮਰਜ਼ੀ ਪੂਰੀ ਕਰਵਾਉਣਾ ਚਾਹੁੰਦੇ ਹਾਂ? ਇਹੀ ਸਵਾਲ ਹਰ ਰਿਸ਼ਤੇ ਵਿੱਚ ਖੜ੍ਹਾ ਹੁੰਦਾ ਹੈ। ਅਕਸਰ ਪਿਆਰ ਦੇ ਅੰਦਰ ਆਪਣੇ ਸੁੱਖ ਅਤੇ ਸੁਰੱਖਿਆ ਦੀ ਲੋੜ ਵੀ ਲੁਕੀ ਹੁੰਦੀ ਹੈ। ਇਸ ਲਈ ਉਸ ਪਿਆਰ ਨਾਲ ਡਰ ਅਤੇ ਉਮੀਦਾਂ ਦਾ ਬੋਝ ਵੀ ਜੁੜ ਜਾਂਦਾ ਹੈ। ਪਰ ਗੁਰੂ ਅਰਜਨ ਦੇਵ ਜੀ ਇੱਥੇ ਆਪਣੇ ਹਾਲਾਤ ਬਦਲਣ ਦੀ ਨਹੀਂ, ਆਪਣੇ ਅੰਦਰ ਪਿਆਰ ਜਾਗਣ ਦੀ ਦਾਤ ਮੰਗਦੇ ਹਨ। ਪ੍ਰੇਮ ਭਗਤ ਆਪਣੋ ਨਾਮ ਦੀਜਾ। ਇਹ ਅਰਦਾਸ ਕੋਈ ਸੋਧਾ ਨਹੀਂ ਕਿ ਮੇਰੀ ਮਰਜ਼ੀ ਪੂਰੀ ਹੋਵੇ ਤਾਂ ਮੈਂ ਤੇਰਾ ਹੋਵਾਂ। ਇਹ ਮਨ ਨੂੰ ਆਪਣੀ ਮੰਗ ਤੋਂ ਵੱਡਾ ਕਰਨ ਦੀ ਅਰਦਾਸ ਹੈ। ਦਰਸ਼ਨ ਫਿਰ ਇਹ ਹੈ ਕਿ ਜਿਸ ਪ੍ਰਭੂ ਨੂੰ ਅਸੀਂ ਦੂਰ ਲੱਭਦੇ ਸੀ ਉਸ ਦੀ ਹਾਜ਼ਰੀ ਆਪਣੇ ਅੰਦਰ ਅਤੇ ਹਰ ਜੀਵ ਵਿੱਚ ਪਛਾਣ ਆ ਜਾਵੇ। ਪਿਆਰ ਫਿਰ ਆਜ਼ਾਦੀ ਬਣ ਜਾਂਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਏ। ਇਸ ਪ੍ਰੇਮ ਦੇ ਭਾਵ ਨਾਲ ਆਓ ਅਗਲਾ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਨਿਯਮ ਮੁਬਾਰਕ ਗੋਦ ਵੱਜਣ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਦ੍ਰਿਸ਼ਟੀ ਦਾ ਸਦਕਾ ਆਪਾਂ ਨੂੰ ਇਸ ਭਾਗ ਸਮਾਂ ਮਿਲਿਆ ਜਿੱਥੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ ਨੇ ਅਤੇ ਆਪਣੀ ਸੁਰਤ ਨੂੰ ਇਕਾਗਰ ਕਰਨ ਦਾ ਯਤਨ ਕੀਤਾ। ਮਹਾਰਾਜ ਬਖਸ਼ਿਸ਼ਾਂ ਕਰਨ, ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਆਂ ਵਾਲਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 'ਤੇ ਦਇਆ ਕਰਨ, ਸਾਨੂੰ ਆਪਣੇ ਮੁਬਾਰਕ ਚਰਨਾਂ ਦੇ ਨਾਲ ਜੋੜ ਕੇ ਰੱਖਣ। ਸਾਰੇ ਟੀਚਰ ਸਾਹਿਬਾਨ ਦਾ, ਭਾਈ ਮਨਜੀਤ ਸਿੰਘ ਜੀ ਦਾ ਅਤੇ ਭਾਈ ਬਲਜਿੰਦਰ ਸਿੰਘ ਉਹਨਾਂ ਦਾ ਬਹੁਤ ਬਹੁਤ ਉਚੇਚੇ ਤੌਰ 'ਤੇ ਧੰਨਵਾਦ। ਜਿਹੜੇ ਬੱਚਿਆਂ ਨੂੰ ਇਹ ਮਹਾਨ ਵਿੱਦਿਆ ਕੀਰਤਨ ਦੀ ਦਾਤ ਸਿਖਾਉਂਦੇ ਨੇ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ 'ਤੇ ਦਇਆ ਕਰੇ, ਇਹਨਾਂ ਨੂੰ ਹੋਰ ਸਮਰੱਥਾ ਬਖਸ਼ੇ ਤਾਂ ਕਿ ਇਹ ਬੱਚਿਆਂ ਦੀ ਹੋਰ ਸੇਵਾ ਕਰ ਸਕਣ। ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਨਿੱਜੀ ਕੰਮਾਂ ਤੋਂ ਟਾਈਮ ਕੱਢਦੇ ਹੋਏ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਅਤੇ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਅਤੇ ਗੁਰ ਸ਼ਬਦ ਦੇ ਨਾਲ ਜੋੜਨ ਵਾਸਤੇ ਉੱਦਮ ਕਰਕੇ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਨੇ, ਉਹਨਾਂ ਦਾ ਵੀ ਧੰਨਵਾਦ। ਸੋ ਬੱਚਿਆਂ ਦਾ ਉਚੇਚੇ ਤੌਰ 'ਤੇ ਧੰਨਵਾਦ, ਜਿਹੜੇ ਇਹ ਕਲਯੁੱਗ ਦੇ ਮਹਾਨ ਭਿਆਨਕ ਪਹਿਰੇ ਦੇ ਵਿੱਚ ਆਪਣੇ ਆਪ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਦੇ ਨੇ। ਜਿੱਥੇ ਮਰਜ਼ੀ ਅਸੀਂ ਦੁਨੀਆਂ 'ਚ ਚਲੇ ਜਾਈਏ, ਪਰ ਜੇ ਸਾਡੀ ਸੁਰਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਨਾਲ ਜੁੜ ਗਈ ਤਾਂ ਫਿਰ ਸਾਡੇ ਲਈ ਹਮੇਸ਼ਾ ਸੁੱਖ ਹੈ। ਹੁਣ ਇਹ ਤੁਸੀਂ ਸ਼ਬਦ ਗਾਇਨ ਸੁਣਿਆ, ਉਹਦੇ ਵਿੱਚ ਸ਼ਬਦ ਵਿੱਚ ਪੰਕਤੀ ਆਈ ਸੀ ਕਿ ਜਦੋਂ ਪਰਮਾਤਮਾ ਯਾਦ ਆਉਂਦਾ ਮਨੁੱਖ ਜੀਂਦਾ ਹੈ, ਅਤੇ ਜਦੋਂ ਪਰਮਾਤਮਾ ਵਿਸਰ ਜਾਂਦਾ ਮਨੁੱਖ ਦੀ ਮੌਤ ਹੋ ਜਾਂਦੀ। ਪਰ ਜੇ ਕੋਈ ਤਰਕਵਾਦੀ ਕਵੇ ਕਿ ਮੈਂ ਤਾਂ ਉਸੇ ਤਰ੍ਹਾਂ ਦਾ, ਚਾਹੇ ਮੈਂ ਸ਼ਬਦ ਸੁਣਿਆ ਚਾਹੇ ਨਹੀਂ ਸੁਣਿਆ, ਪਰ ਅਸਲ ਵਿੱਚ ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਨੂੰ ਡੂੰਘਾ ਡੰਗਾਈ ਵਿੱਚ ਜਾਵਾਂਗੇ, ਜਿੰਨਾ ਚਿਰ ਪਰਮਾਤਮਾ ਦੀ ਯਾਦ ਰਹਿੰਦੀ ਸਾਡੇ ਹਿਰਦੇ ਵਿੱਚ, ਸੰਸਾਰ ਦੇ ਕਲਾ ਕਲੇਸ਼ ਨਹੀਂ ਆਉਂਦੇ। ਗੁਰਦੁਆਰਾ ਸਾਹਿਬ ਦੀ ਜੂਹ ਦੇ ਅੰਦਰ ਜਦੋਂ ਅਸੀਂ ਪੈਰ ਰੱਖ ਲੈਂਦੇ ਹਾਂ ਤਾਂ ਸਤਿਗੁਰ ਦੀ ਜਿਹੜੀ ਉਹ ਛਤਰ ਛਾਇਆ ਹੈ, ਉਹ ਦ੍ਰਿਸ਼ਟੀ ਹੈ, ਸਾਡੇ 'ਤੇ ਪੈਣੀ ਸ਼ੁਰੂ ਹੁੰਦੀ ਹੈ। ਜਿਹੜੇ ਸੰਸਾਰ ਦੇ ਝਮੇਲੇ ਨੇ ਉਹ ਘਟਦੇ ਜਾਂਦੇ ਨੇ। ਡਿਪੈਂਡ ਕਰਦਾ ਆਪਾਂ ਕਿੰਨੀ ਕੁ ਸੁਰਤ ਨੂੰ ਇਕਾਗਰ ਕਰ ਰਹੇ ਹਾਂ ਅਤੇ ਕਿੰਨੀ ਕੁ ਸੁਰਤ ਸਾਡੀ ਸ਼ਬਦ ਵਿੱਚ ਜੁੜ ਰਹੀ। ਬਹੁਤ ਸੋਹਣੇ ਬੱਚਿਆਂ ਨੇ ਸ਼ਬਦ ਪੜ੍ਹੇ ਰਾਗ ਦੇ ਬੰਧ ਵਿੱਚ, ਤਾਲਾਂ ਵਿੱਚ ਬੈਠ ਕੇ, ਪਰ ਇੱਕ ਗੱਲ ਦਾ ਹਮੇਸ਼ਾ ਸਾਥ ਯਾਦ ਰੱਖਣੀ ਆ, ਰਾਗ ਵੀ ਸਿੱਖ ਲਿਆ ਸ਼ਬਦ ਵੀ ਸਿੱਖ ਲਿਆ, ਪਰ ਜੇ ਸ਼ਬਦ ਦੇ ਵਿੱਚ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਉਹਦੇ ਤੱਕ ਸੁਰਤ ਨਹੀਂ ਗਈ ਤਾਂ ਬਹੁਤਾ ਲਾਭ ਨਹੀਂ ਹੋ। ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਗਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੇ ਰਾਗ। ਰਾਗ ਨਾਦ ਇਹ ਸਿੱਖਣੇ ਬਹੁਤ ਜ਼ਰੂਰੀ ਨੇ, ਪਰ ਇਸ ਤੋਂ ਅੱਗੇ ਦੀ ਗੱਲ ਹੈ ਕਿ ਸਾਡਾ ਮਨ ਪਤੀਜ ਗਿਆ, ਕਿ ਸਾਡਾ ਮਨ ਸ਼ਬਦ ਵਿੱਚ ਜੁੜਿਆ। ਜੇ ਜੁੜਿਆ ਤਾਂ ਅਸੀਂ ਉਸ ਪਤ ਵੱਲ ਜਾ ਰਹੇ। ਸੰਗਤ ਕਰਨ ਦਾ ਇੱਕੋ ਇੱਕ ਫਾਇਦਾ ਹੈ, ਮਹਾਰਾਜ ਕਹਿੰਦੇ ਬਿਸਰ ਗਈ ਸਭ ਤਾਤ ਭਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਸੋ ਇਸ ਸ਼ਬਦ ਨੂੰ ਜਦੋਂ ਆਪਾਂ ਬਾਚਾਂਗੇ, ਅਸੀਂ ਆਪਣੇ ਆਪ, ਮੈਂ ਆਪਣੇ ਆਪ ਨੂੰ ਚੈੱਕ ਕਰਾਂ ਅਤੇ ਤੁਸੀਂ ਆਪਣੇ ਆਪ ਨੂੰ ਚੈੱਕ ਕਰੋ ਕਿ ਰੀਅਲੀ ਅਸੀਂ ਉਸ ਮਾਰਗ 'ਤੇ ਜਾ ਰਹੇ ਹਾਂ ਕਿ ਸਾਡੇ ਅੰਦਰ ਦਵੈਸ਼ ਨਿਕਲਦੀ ਜਾ ਰਹੀ ਕਿ ਭੱਜਦੀ ਜਾ ਰਹੀ। ਜੇ ਸਾਡੇ ਅੰਦਰ ਦੁਬਧਾ ਕ੍ਰੀਏਟ ਹੋ ਰਹੀ ਹੈ, ਕਿਸੇ ਨੂੰ ਦੇਖ ਕੇ ਸਾਡੇ ਅੰਦਰ ਸੜਨ ਪੈਦਾ ਹੋ ਰਹੀ ਹੈ, ਜਲਨ ਪੈਦਾ ਹੋ ਰਹੀ ਹੈ ਮਾਤਾ ਦਾ, ਤਾਂ ਇਹਦਾ ਮਤਲਬ ਅਸੀਂ ਉਸ ਪੈਥ 'ਤੇ ਨਹੀਂ ਤੁਰੇ। ਭਾਵੇਂ ਸਾਨੂੰ ਕਈ ਸਾਲ ਹੋ ਗਏ ਹੁਣ ਆਉਂਦਿਆਂ,
ਤੇ ਆਪਣੇ ਆਪ ਨੂੰ ਰੋਜ਼ ਜਦੋਂ ਅਸੀਂ ਗੁਰੂ ਦੇ ਹਜ਼ੂਰ ਵਿੱਚ ਆਪਣੇ ਆਪ ਨੂੰ ਬੈਠ ਕੇ ਆਪਣੇ ਆਪ ਦਾ ਅਨੈਲਿਸਿਸ ਕਰਨਾ ਕਿ ਮੈਂ ਉਸ ਮਾਰਗ 'ਤੇ ਤੁਰਿਆ ਜਿੱਥੇ ਮਹਾਰਾਜ ਮੈਨੂੰ ਲਿਜਾਣਾ ਚਾਹੁੰਦੇ ਨੇ, ਜਿੱਥੇ ਮਹਾਰਾਜ ਮੈਨੂੰ ਲਿਜਾਣਾ ਚਾਹੁੰਦੇ ਨੇ, ਜਿੱਥੇ ਮਹਾਰਾਜ ਮੈਨੂੰ ਲਿਜਾ ਕੇ ਛੱਡਣਾ ਚਾਹੁੰਦੇ ਨੇ, ਜਿੱਥੇ ਸਭ ਕੋ ਮੀਤ ਹਮ ਆਪਨ ਕੀਨੋ। ਕਿਸੇ ਨੂੰ ਦੇਖਣ ਤੋਂ ਬਾਅਦ, ਕਿਸੇ ਨੂੰ ਦੇਖਣ 'ਤੇ ਦੇਖਣ ਦੇ ਨਾਲ ਮੇਰੇ ਅੰਦਰ ਪ੍ਰੇਮ ਪੈਦਾ ਹੋ ਰਿਹਾ ਕਿ ਨਫ਼ਰਤ ਪੈਦਾ ਹੋ ਰਿਹਾ। ਗੁਰਦੁਆਰੇ ਜਿਹੜੇ ਨੇ ਨਾ, ਇਹ ਪ੍ਰੇਮ ਦਾ ਸਾਗਰ ਹੈ। ਇੱਥੇ ਦੋ ਚੀਜ਼ਾਂ ਮਿਲਦੀਆਂ ਨੇ ਬੰਦੇ ਨੂੰ, ਹਉਮੈ ਅਤੇ ਨਾਮ। ਇਹਨਾਂ ਦੋਨਾਂ ਦਾ ਆਪੋਜਿਟ ਹੈਗਾ, ਮਹਾਰਾਜ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋ ਇਹਨਾਂ ਵਸੇ ਇੱਕ ਥਾਏ। ਇਹ ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜੇ ਸਾਡੇ ਅੰਦਰ ਹਉਮੈ ਪੈਦਾ ਹੋ ਗਈ ਨਾ, ਤਾਂ ਫਿਰ ਸਾਡਾ ਕੋਈ ਰਾਖਾ ਨਹੀਂ। ਇੱਥੇ ਅਸੀਂ ਆਪਣੇ ਹਉਮੈ ਨੂੰ ਘਟਾਉਣ ਵਾਸਤੇ

ਸੋਹਣਾ ਬਣ ਜਾਵੇ, ਇੰਨਾ ਵਧੀਆ ਬਣ ਜਾਵੇ। ਪਹਿਲਾ ਸ਼ਬਦ ਪੜ੍ਹਿਆ ਸੀ ਬੱਚੇ ਨੂੰ, ਉਹਦੇ ਵਿੱਚ ਮਿੱਠੇ ਰਸ ਦੀ ਗੱਲ ਆਈ ਕਿ ਤੁਹਾਡੇ ਬੋਲ ਜਿਹੜੇ ਆ ਉਹ ਮਿੱਠੇ ਹੋਣੇ ਚਾਹੀਦੇ। ਸੋ ਜੇ ਤੇ ਸਾਨੂੰ ਉਹ ਰਸ ਮਿਲ ਰਿਹਾ, ਜੇ ਤੇ ਉਹ ਪ੍ਰੇਮ ਸਾਨੂੰ ਮਿਲ ਰਿਹਾ, ਤਾਂ ਸਾਡੀ ਜਿਹੜੀ ਡਾਇਰੈਕਸ਼ਨ ਉਹ ਸਹੀ ਹੋ ਰਹੀ, ਅਸੀਂ ਉਸ ਪੰਥ 'ਤੇ ਜਾ ਰਹੇ ਹਾਂ ਜਿੱਥੇ ਮਹਾਰਾਜ ਸਾਨੂੰ ਲਿਜਾਉਣਾ ਚਾਹੁੰਦੇ ਨੇ। ਅਤੇ ਜੇ ਇਸ ਪਰਪਸ ਕਰਕੇ ਅਸੀਂ ਇਸ ਸੰਸਾਰ 'ਤੇ ਪਹੁੰਚੇ, ਗੋਬਿੰਦ ਮਿਲਣ ਕੀ ਤੇਰੀ। ਸੋ ਹੁਣ ਆਪਾਂ ਆਪਣੇ ਆਪ ਨੂੰ ਸਾਰਿਆਂ ਨੇ ਦੇਖਣਾ, ਮਹਾਰਾਜ ਤੋਂ ਅਸੀਸਾਂ ਲੈਣੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੇ ਮੇਰੇ ਅੰਦਰ ਕੋਈ ਘਾਟ ਹੈ ਉਹ ਤੁਸੀਂ ਦੂਰ ਕਰਨੀ ਹੈ, ਕਿਉਂਕਿ ਉਹ ਮਨੁੱਖ ਨਹੀਂ ਕੁਛ ਕਰ ਸਕਦਾ। ਹੋਮੇ ਜਿਹੜਾ ਰੋਗ ਹੈ ਇਹਦਾ ਦਾਰੂ ਵੀ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ, ਇੱਥੋਂ ਹੀ ਸਾਨੂੰ ਮਿਲਣਾ ਉਹ। ਤੋ ਮਹਾਰਾਜ ਬਖਸ਼ਿਸ਼ਾਂ ਕਰਨ, ਸਾਰਿਆਂ ਦੇ ਸਿਰ 'ਤੇ ਉਹ ਦ੍ਰਿਸ਼ਟੀ ਭਰਿਆ ਹੱਥ ਮਹਾਰਾਜ ਆਪਣਾ ਰੱਖਣ। ਆਪਾਂ ਸ਼ਬਦ ਦੇ ਨਾਲ ਜੁੜੀਏ, ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਕਰੀਏ ਜਿੰਨਾ ਵੀ ਟਿਕ ਸਕੇ, ਅਤੇ ਉਸ ਸ਼ਬਦ ਦੇ ਰਸ ਦੇ ਵਿੱਚੋਂ ਹੀ ਇੱਕ ਦਿਨ ਰਸ ਪੈਦਾ ਹੋਵੇਗਾ, ਜਿਹਨੂੰ ਮਹਾਰਾਜ ਕਹਿੰਦੇ ਨੇ ਫਿਰ ਉਹ ਰਸ ਆਇਆ ਇਹ ਰਸ ਨਹੀਂ ਪਾਇਆ। ਤੋ ਮਹਾਰਾਜ ਕਿਰਪਾ ਕਰਨ, ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਮਨਜੀਤ ਸਿੰਘ ਹੋਣਾ ਨੂੰ ਕਿ ਸਟੇਜ 'ਤੇ ਆ ਕੇ ਆਪਣਾ ਸਨਮਾਨ ਲੈ ਲੈਣ, ਅਤੇ ਭਾਈ ਬਲਜਿੰਦਰ ਸਿੰਘ ਹੋਣਾ ਨੂੰ, ਉਹਨਾਂ ਨੂੰ ਬੇਨਤੀ ਹੈ ਆ ਕੇ ਆਪਣਾ ਜੋ ਗੁਰੂ ਘਰ ਵੱਲੋਂ ਸਨਮਾਨ ਹੈ ਦਿੱਤਾ ਜਾਵੇਗਾ। ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਮੱਥਾ ਟੇਕਣ ਤੋਂ ਬਾਅਦ ਇੱਧਰ 'ਚ ਹੀ ਪਰਿਕਰਮਾ ਕਰਕੇ ਆਪਣਾ ਜਿਹੜਾ ਉਹ ਗਿਫਟ ਕਾਰਡ ਹੈ ਲੈ ਕੇ ਇੱਥੇ ਮੋਹਰੇ ਹੀ ਸਾਰਿਆਂ ਨੇ ਬਹਿੰਦੇ ਜਾਣਾ, ਅਤੇ ਇੱਕ ਗਰੁੱਪ ਪਿਕਚਰ ਆਪਾਂ ਸਾਰੀ ਕਰਾਂਗੇ। ਤੋ ਮਹਾਰਾਜ ਤੋਂ ਅਸੀਸਾਂ ਲੈਣੀਆਂ ਨੇ ਆਪਾਂ, ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਪਣੇ ਆਪ ਨੂੰ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰੀਏ। ਅਰਦਾਸ ਹੈ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਪਾਤਸ਼ਾਹ ਇਹ ਜੋ ਬੱਚੇ ਸਾਡੇ ਲਈ ਤੁਹਾਡੇ ਬੱਚੇ ਨੇ, ਗੁਰੂ ਕਲਗੀਆਂ ਵਾਲੇ ਦੇ ਬੱਚੇ ਨੇ ਇਹ ਸਾਰੇ, ਗੁਰੂ ਕਲਗੀਆਂ ਵਾਲਾ ਪਾਸ ਹੈ, ਇਹਨਾਂ ਦੀ ਪੱਤ ਰੱਖੇ, ਇਹਨਾਂ ਦੇ ਰਹਿਮਤ ਕਰੇ, ਇਹਨਾਂ ਨੂੰ ਸ਼ਬਦ ਦਾ ਰਸ ਬਖਸ਼ੇ। ਅਤੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਗਿਫਟ ਕਾਰਡ ਆ ਕੇ ਲੈ ਸਕਦੇ ਹੋ ਅੰਕਲ ਜੀ ਹੁਣਾਂ ਤੋਂ, ਅਤੇ ਤੁਸੀਂ ਮੱਥਾ ਟੇਕਣ ਤੋਂ ਬਾਅਦ ਉੱਪਰ ਜੀ ਪਰਿਕਰਮਾ ਕਰਕੇ ਲਈ ਜਾਣਾ, ਅਤੇ ਉਹਨਾਂ ਚਿਰ ਆਪਾਂ ਸਿਮਰਨ ਕਰਦੇ ਹਾਂ। ਬੱਚਿਆਂ ਨੇ ਗੱਲਾਂ ਨਹੀਂ ਕਰਨੀਆਂ, ਅਤੇ ਮੈਂ ਬੇਨਤੀ ਕਰਾਂਗਾ ਸਾਰੇ ਬੱਚੇ ਉੱਠਣੇ ਸ਼ੁਰੂ ਕਰ ਦਿਉ ਮੋਹਰੇ ਤੋਂ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ, ਤਾਂ ਕਿ ਆਪਾਂ ਫਿਰ ਛੇਤੀ ਥੱਲੇ ਜਾ ਕੇ ਪੀਜ਼ਾ ਵੀ ਛਕ ਸਕੀਏ, ਨਹੀਂ ਤਾਂ ਉਹ ਵੀ ਵੇਟ ਕਰਦਾ ਤੁਹਾਡੀ। ਸੋ ਮਹਾਰਾਜ ਕਿਰਪਾ ਕਰਨ, ਆਓ ਸਾਰੇ ਆਪਾਂ ਉਹਨਾਂ ਚਿਰ ਸਿਮਰਨ ਕਰੀਏ, ਅਤੇ ਸਾਰਿਆਂ ਨੇ ਇੱਥੇ ਆ ਕੇ ਜਿਹੜੇ ਛੋਟੇ ਬੱਚੇ ਉਹ ਮੋਹਰੇ ਬੈਠੀ ਜਾਣਗੇ, ਜਿਹੜੇ ਵੱਡੇ ਨੇ ਉਹ ਖੜ੍ਹੇ ਰਹਿਣਗੇ, ਅਤੇ ਇੱਕ ਗਰੁੱਪ ਪਿਕਚਰ ਬਣ ਜਾਏਗੀ। ਸਟੇਜ ਦੇ ਪਿੱਛੇ ਆ ਜਾਓ, ਮਹਾਰਾਜ ਦੇ ਕੋਲ ਆ ਜਾਓ। ਸੋ ਜਿੱਥੇ ਵੀ ਤੁਹਾਨੂੰ ਮਿਲਦਾ ਟੀਚਰ ਸਾਹਿਬ, ਉਹਨਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਲੈ ਕੇ ਉਹ ਅੱਗੇ ਆ ਜਾਏ। ਵਾਹਿ

ਵਾਹਿਗੁਰੂ ਜੀ ਗੱਲਾਂ ਕਰਨ ਦੀ ਤਾਂ ਲੋੜ ਨਹੀਂ, ਸਟੇਜ 'ਤੇ ਬਹਿਣਾ ਸਟੇਜ 'ਤੇ ਬਹਿ ਜਾਓ, ਜਿੱਥੇ ਤੁਹਾਨੂੰ ਟਾਈਮ ਮਿਲਦਾ ਬੈਠੋ, ਪਰ ਗੱਲਾਂ ਨਹੀਂ ਕਰਨੀਆਂ ਆਪਾਂ ਨਾ। ਵਾਹ, ਮੋਰਲੇ ਵਿੱਚ ਸਾਰੇ ਬਹਿ ਜਾਓ।

ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਨੇ ਦਾ ਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾਲ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤੇ ਰੱਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਿਗੁਰ ਜੀ ਉਹ ਹਰ ਸਾਲ ਦੀ ਤਰ੍ਹਾਂ ਮਲਾਰ ਰਾਗ ਦਰਬਾਰ ਸਜਾਏ ਗਏ ਆਪ ਜੀ ਦੇ ਪਿਆਰੇ ਬੱਚੇ ਜਿਹੜੇ ਗੁਰਮਤਿ ਸਿੱਖਿਆ ਲੈ ਰਹੇ ਹਨ ਸਤਿਗੁਰ ਜੀ ਉਹ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਕੀਰਤਨ ਗਾਇਨ ਕੀਤੇ ਹਨ। ਕਿਰਪਾ ਕਰਨੀ ਸਾਰੇ ਵਿਦਿਆਰਥੀ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰ ਜੀ ਕੀਰਤਨ ਦੀ ਦਾਤ ਬਖਸ਼ਦਿਆਂ ਹੋਇਆਂ ਸਭ ਨੂੰ ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ ਹਰ ਮਦਾਨੇ ਫਤਿਹ ਕਰਨੀ ਸਤਿਗੁਰੂ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਰੱਖਣਾ ਅੰਦਰੋਂ ਘਰੋਂ ਸਭ ਨੂੰ ਸਿੱਖੀ ਸਦ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਜੀਤ ਸਿੰਘ ਜੀ ਧਾੜੀਵਾਲ ਸਤਿਗੁਰ ਜੀ ਤਿੰਨਾਂ ਦੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੀ ਅਰਦਾਸ ਵਾਸਤੇ ਉਹਨਾਂ ਦੇ ਸਮੂਹ ਪਰਿਵਾਰ ਧਾੜੀਵਾਲ ਪਰਿਵਾਰ ਅਤੇ ਸਤਿਗੁਰ ਜੀ ਉਹਨਾਂ ਦੇ ਪੋਤਰੇ ਵੱਲੋਂ ਗੁਰੂ ਗਰੀਬ ਨਿਵਾਜ ਪਿਤਾ ਜੀ ਬੇਅੰਤ ਮਾਇਆ ਹਾਜ਼ਰ ਹੋਈ ਹੈ ਕਿਰਪਾ ਕਰਨੀ ਰਹਿਮਤ ਕਰਨੀ ਸਤਿਗੁਰ ਜੀ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਪੂਰਨ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਭਗਤ ਸਿੰਘ ਸਹੋਤਾ ਨੂੰ ਸਤਿਗੁਰ ਜੀ ਆਪ ਜੀ ਨੇ ਰਹਿਮਤ ਕਰਕੇ ਗੁਰੂ ਗਰੀਬ ਨਿਵਾਜ ਪਿਤਾ ਜੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਕੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਰਹਿਮਤ ਕਰਨੀ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੀ ਗੁਰੂ ਗਰੀਬ ਨਿਵਾਜ ਪਿਤਾ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰੇ ਸਾਹਿਬ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਉਹ ਸਹਿਲਾ ਰਾ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ।

ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਗਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੋ ਸੱਜਣ ਅਸੀਆਂ ਜੋ ਹੋਏ ਸਾਹਿਬ ਸਿਉ ਮੇਲ ਘਰ ਘਰ ਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸੇ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੈ ਤਿਸਿਆ ਘੜੀਆ ਪਹਿਰਾ ਥਿੱਤੀ ਵਾਲੀ ਮਾਹੋ ਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਮਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ

ਕੰਡਾਹੇ ਜਿਉਂ ਜਿਉਂ ਚੱਲੈ ਚੁੱਭੇ ਦੁੱਖ ਪਾਵੈ ਜਮ ਕਾਲ ਸਹੇ ਸਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਅੱਗੋਂ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁੱਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਜੀ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣਾ ਹੀ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖਾ ਆਸਣ ਤਿਆਰ ਹਨ ਕਿਰਪਾ ਕਰੋ ਸੁੱਖਾਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਨਕੁੱਟੈ ਨ ਜਾਏ, ਪੂਰਾ ਸਤਿਗੁਰ ਦੀ ਯਾਦ ਖਾਏ। ਇਹੋ ਧਨ ਅਖੁੱਟ ਨਾਨਕੁੱਟੈ ਨ ਜਾਏ, ਪੂਰਾ ਸਤਿਗੁਰ ਦੀ ਯਾਦ ਖਾਏ। ਆਪਣੇ ਸਤਿਗੁਰ ਕਹੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰਨਾ ਮਨ ਮਸਾਈ। ਸੇ ਧਨਵੰਤ ਹਰਨਾਮ ਲਿਬਲਾਏ, ਗੁਰਪੂਰੈ ਹਰ ਤਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਵ। ਆਪ ਗੁਣ ਕਾਟ ਗੁਣ ਹਿਰਦੈ ਸਮਾਏ, ਪੂਰੈ ਗੁਰ ਕੇ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਪਾਈ, ਦੁਬਦਾ ਮਾਰ ਹਰ ਮਨ ਵਸਾਈ। ਨਾਮਾ ਮੂਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮੈਂ ਵਸੈ ਪ੍ਰਵੇਕ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਸਭ ਮੈਂ ਵਸੈ ਪ੍ਰਵੇਕ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨਕੁੱਟੈ ਨਾ ਜਾਏ, ਪੂਰੈ ਸਤਿਗੁਰ ਦੀ ਯਾਦ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਗਾਵੈ ਕੋ ਸਾਜ ਕਰੇ ਤਨ ਕੀਹੀ, ਗਾਵੈ ਕੋ ਜੀ ਅਲੈ ਕਰ ਦੇਹੀ, ਗਾਵੈ ਕੋ ਜਾਪੈ ਦੁਸਾ ਦੂਰ, ਗਾਵੈ ਕੋ ਇਕੈ ਹਾਦ ਰਾ ਦੂਰ, ਕਥਨਾ ਕਥੀ ਨ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੁੜਕੋਟ, ਦੀਂਦਾ ਦੇ ਲੈਂਦੇ ਤਿਪਾਹੀ, ਜੁਗਾ ਜੁਗੰਦਰ ਕਾਹੀ ਖਾਏ, ਹੁਕਮੀ ਹੂੰ ਚਲਾਏ ਰਾਹੂ, ਨਾਨਕ ਵਿਖਸੈ ਵੇ ਪ੍ਰਭਾਉ, ਸਾਚਾ ਸਾਹਿਬ ਸਾਚ ਨਾਹੀ, ਪਾਖਾ ਭਾਉ ਅਪਾਰ, ਆਖੈ ਮੰਗੈ ਦੇਹੇ ਦੀ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਸ ਦਸੈ ਦਰਬਾਰ, ਮਹਾਂ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰੇ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵਾ ਕੱਪੜਾ, ਨਦਰੀ ਮੂਹ ਦਵਾਰ, ਨਾਨਕ ਵਹਿ ਜਾਣੀਐ ਸਵਿਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇ ਵਿਆਦਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਵ, ਦੁੱਖ ਪਰ ਹਰ ਸੋ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਗੌਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇ ਬਜਾਈ ਸੁਪਨਾ ਜੀ ਆਕਾ ਇਕ ਦਾਤਾ, ਸੋ ਮੈਂ ਮਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਬਾਬਾ ਬਨ ਪਾਣੀ ਕੇ ਨਾਈ ਕਰੀ, ਜੇ ਤੀਸਰ ਠਪਾਈ ਵੇਖਾ ਵੇਣਾ ਕਰਮਾ ਕੇ ਮਿਲਾ ਲਈ, ਬਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬਜਾਈ ਸਮਨਾ ਜੀ ਆਕਾ ਇਕ ਦਾਤਾ, ਸੋ ਮੈਂ ਮਿਸਰ ਨਾ ਜਾਈ, ਜੇ ਜੁਗਚਾਰੇ ਆਰ ਜਾ ਹੋਰ ਦਸੂਨੀ ਹੋਵੇ, ਨਵਾਂ ਖੰਡਾਵੇ ਜਾਣੀਐ ਨਾ ਚਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗ ਲੇ, ਜੇ ਤਸ ਨਜ਼ਰ ਨ ਆਵਈ ਤਾਂ ਵਾਸਨਾ ਮੁਖਿਆ ਗੇ, ਕੀਟਾ ਅੰਦਰ ਕੀਟਾ ਕਰ ਦੋਸੀ ਦੋ ਦਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇ ਆ ਕੋਏ ਨ ਸੁਝਾਈ ਜੇ ਤਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ।

ਸਭ ਕਾਨਾ ਸੁਣਿਆ ਈ ਸਰ ਬ੍ਰਹਮਾ ਇੰਦ ਸੁਣਿਆ ਮੁਕਸਲ ਹਨੁਮੰਦ ਸੁਣਿਆ ਜੋਗਾ ਜੁਗਤ ਤਨਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਬਾਪ ਗਾਨਾ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਭਾਵ ਮਾਨ

ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਰ ਕਹੀ ਨਾ ਜਾਏ ਦੇਖੋ ਕਹਿ ਪਿਛਿਆ ਪੁਛਦਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਗਾ ਬਹਿ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਖੋਏ ਮੰਨੈ ਸੁਰਤੋ ਹੈ ਮਨ ਬੁੱਧ ਮੰਨੈ ਸਗਲ ਬਮਨ ਕੀ ਸੁਵਿਧਾ ਮੰਨੈ ਮੈਂ ਝੂਠਾ ਨਾ ਖਾਏ ਮੰਨੈ ਨਿਮਕਾ ਸਾਸ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਬਸੋਂ ਪ੍ਰਗਟ ਜਾਏ ਮੰਨੈ ਬਗ ਨਾ ਚੱਲੈ ਪੰਥ ਮੰਨੈ ਤਰਸੇ ਤੀਸਨ ਬਾਂਧੇ ਐਸਾ ਨਾਮ ਨਿਰੰਜਨ ਹੋਏ ਜੇਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਬਾਬਾ ਨਾ ਵੇਖਾ ਐਸਾ ਨਾਮ ਨਿਰੰਜਨ ਹੋਏ ਜੇਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੀ ਪਾਵੈ ਦੁਰਗਾ ਮਾਨ ਪੰਚੇ ਸੋਹਾ ਦਰ ਰਾਜਾਨ ਪੰਚਾ ਕਾ ਗੁਰ ਏਕ।

ਸੰਧੋ ਥਾਵਰ ਖਿਆ ਜਨ ਸੂਦ ਜੇ ਕੋ ਬੁਝੇ ਹੋਇਆ ਸਚਿਆਰ ਤਬਲੈ ਉਮਰ ਕੀਤਾ ਭਾਤ ਰਤੀ ਹੋਰ ਬਰਾਉਣ ਹੋਰ ਦਿੱਤੇ ਭਾਤ ਲੈ ਗੁਣ ਜੋਰ ਜੀਆ ਜਾਤ ਰੰਗਾਂ ਕੇ ਨਾਮ ਸੁਮਨਾ ਲਿਖਿਆ ਬੁੜੀ ਗੁਲਾਮ ਇਹੋ ਲੇਖਾ ਲਿਖ ਜਾਣਾ ਗੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾ ਜਣੇ ਗਣਗੂਤ ਕੀਤਾ ਬਸਾਓ ਵੇਖੋ ਕਾ ਵਾਓ ਦਿੱਤੇ ਹੋਏ ਲਹਦਰੀਆਓ ਕੁਦਰਤ ਕਮਣ ਕਹਾਂ ਵਿਚਾਰ ਵਾਰਿਆਂ ਜਮਾਂ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਜਪ ਸੰਘ ਪਾਓ ਸੰਘ ਪੂਜਾ ਸੰਘ ਵਧਾ

ਸਿੰਘ ਸੂਰਮਾ ਪੱਖ ਸਾਰ ਸੰਗਮਾ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੂਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਘ ਮੂਰਖਿਆਂ ਘੂਰ ਸਿੰਘ ਜੂਰ ਰਾਮ ਖੂਰ ਅਸੰਖ ਅਮਰ ਕਰ ਜਾਏ ਜੋਰ ਸੰਘ ਗਾਲ ਵੜ ਹੱਤਿਆ ਕਮਾਏ ਸੰਘ ਬਾਬੀ ਬਾਪ ਕਰ ਜਾਏ ਅਸੰਘ ਗੂੜਿਆਰ ਗੂੜੇ ਫਿਰਾਹੇ ਸੰਘ ਮਲੇਸ਼ ਮਲ ਪੱਖ ਖਾਹੇ ਸੰਗਮੰਦਰ ਸਿਰ ਕਰਹਿ ਪਾਰ ਨਾਰੰਗ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਰ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਗਮਾ ਗਮਾ ਸੰਖ ਲੋਵਾ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਕਰਸ ਸੰਜੋ ਬਖਾਣ ਜਿੰਨੇ ਲਿਖੇ ਦਸਰਣਾ ਇੰਨੇ ਫਰਮਾਏ ਤੇ ਪਾਹੇ ਜੇਤਾ ਕੀਤਾ ਦੇਤਾ ਨਾਉ ਮਰਣਾ ਮੇ ਨਾਹੀ ਕੋਠਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈ ਤਨ ਦੇਹੇ ਪਾਣੀ ਧੋਤਾ ਪੁੱਤਰ ਸੁਖੇ ਮੂਤ ਭਲੀ ਤੀ ਕੱਪੜ ਹੋਏ ਦੇ ਸਾਬੂਨ ਲਈਆ ਉਦੋਏ ਪਰੀਆ ਮਲਬਾ ਬਾਂਗਾ ਸੰਗੇ ਉਹ ਤੂੰ ਪੈ ਨਾਵਾਂ ਕਹਿ ਰੰਗ ਪੁੰਨੀ ਪਾਪੀ ਆਖਰ ਨਾਹੀ ਕਰਕਾ ਕਰਨਾ ਲਿਖਲਾ ਜਾਓ ਆਪੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਤੀਰ ਤਪ ਦਇਆ ਦਾ ਦਾਨ ਜੀਕੂ ਬਾਬਾ ਦਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾ ਤੀਤ ਮਰਨ ਲਾਓ ਸਭ ਗੁਣ ਦਰੇ ਮਲਾਹੀ ਹੋਏ ਮਨਿਮਨ ਕੀਤੇ ਪੁੱਤ ਨਾ ਹੋਏ ਸੋ ਵਸਤੇ ਆਸ ਬਾਣੀ ਬਰਮਾਓ ਸਤ ਸੁਹਾਨ ਸਦਾ ਮਚਾਓ ਕਮਣ ਸਵੇਲਾ ਬੁਕਤ ਕਮਣ ਕਮਣ ਥੇਤ ਕਮਣ ਵਾਰ ਕਮਣ ਸਿਰਤੀ ਮਾਓ ਕਮਣ ਜਿਤ ਹੁਆ ਆਕਾਰ ਵੀ ਲੰਬਾਈਆ ਪੰਡਤੀ ਜੇ ਹੂੰ ਵੈਲੇ ਪੁਰਾਣ ਬੁਕਤਨ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਓ ਨਾ ਕੋਈ ਜਾਂ ਕਰਤਾ ਸਿਰ ਠੀਕ ਸਾ ਜੇ ਆਪੇ ਜਾਣਾ ਸੋਈ ਕਿਉਂ ਕਰੇ ਆਖਾ ਗੁਸਾ ਲਾਹੀ ਕਿਉਂ ਵਰਨੀ ਕਿ ਵਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬਾ ਵੱਡੀ ਨਾਈ ਤਾਜਾ ਕਾਹੂ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਿਆ ਨ ਸੁਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਕਪਾਲ ਥੱਕੀ ਵੀਤ ਕਹਿਣਕ ਬਾਸ ਸੱਸ ਅਠਾਰਾਂ ਕਹਿਣਕ ਦੀ ਬਾਸ ਰੂਮ ਦਾਤ ਲਿਖਾ ਹੋਏ ਤਨ ਕੀਆ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤਬਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਣਾ ਹੋਮਨੀ ਜੇ ਤੇ ਮਨੋ ਨ ਵਿਸਰੈ ਅੰਦਰਾਂ ਸੁਰਤੀ ਕਰਨੇ ਅੰਦੇ ਅੰਦਰਾਂ ਕਰਨਾ ਦੀਨੇ ਅੰਦੇ ਅੰਦਰਾਂ ਵੇਖਣ ਸੁਣਨੇ ਅੰਦੇ ਅੰਦਰਾਂ ਜਾਪੈ ਕਾਮਨ ਮੰਦ ਅੰਦਰਾਂ ਜਾਪੈ ਕੀਤਾ ਆਕਾਰ ਅੰਦਰਾਂ ਜਾਪੈ ਪਾਰਾ ਵਾਰ ਅੰਧਕਾਰ ਕੀਤੀ ਬਿਰਲਾ ਹੇ ਤਾਂ ਕਈ ਅੰਦਰਾਂ ਪਾਏ ਜਾਏ ਇਹੋ ਅੰਦਰ ਜਾਣਾ ਕੋਈ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾਉ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤੇ ਸੁੱਚਾ ਕੋ ਜਾਣਾ ਸੋਏ ਜੀਵੜਿਆ ਜਣਿਆ ਬਾਪ ਨਾਨਕ ਦਸਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਨਾ ਦਮਾਏ ਕਿਤੇ ਮੰਗਾ ਜੂਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਆ ਤੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂੜਾ ਖਾਹੀ ਖਾਏ ਕਿਤਿਆ ਦੁੱਖ ਭੂਸਰ ਮਾਰੇ ਪੇਦਾ ਦਰੀ ਦਾ ਤਾਰ ਬੰਦ ਖਲਾਸੀ ਬਾਣੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣੈ ਦੀਆਂ ਮੁਇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕਹੀ ਗੇ ਜਿਸ ਨੂੰ ਬਖਸ਼ੇ ਸੁਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ
ਅਮੁੱਲਾ ਗੁਣਾ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਲਿਆਵਾ ਮੁੱਲ ਜਾਹੀ ਮੁੱਲ ਭਾਈ ਮੁੱਲਾ ਸਮਾਹੀ

ਠਾਕ ਰਹੀ ਲਿਮਲਾਈ। ਆਖੇ ਵੀਰ ਪਾਠ ਪੁਰਾਣ, ਆਖੇ ਪੜਿਆ ਕਰੈ ਵਖਿਆਣ, ਆਖੇ ਬ੍ਰਹਮ, ਆਖੇ ਇੰਦੀ, ਆਖੇ ਗੁਪੀਤ, ਗੋਬਿੰਦ, ਆਖੇ ਈਸਰੀ, ਆਖੇ ਸਿੱਧੀ, ਆਖੇ ਕੀਤੇ ਕੀਤੇ ਕੀਤੇ ਬੁੱਧ, ਆਖੇ ਦਾਨਵੇ, ਆਖੇ ਦੇਵ, ਆਖੇ ਸੂਰ ਨਰ ਮੁੰਦਨ ਸੇਵ ਕੀਤੇ, ਆਖੇ ਆਖਣ ਬਾਹੀ ਕੀਤੇ, ਕਹਿ ਕਹਿ ਉੱਡ ਜਾਏ ਇੱਥੇ ਗਿੰਦੇ ਹੋਰ ਕਰੇ ਤਾਇਆਗਨ ਸਿੱਕਾ ਕੀ ਜੀਵਨ ਪਾਵਾ ਤਿਵੜ ਹੋਏ, ਨਾਨਕ ਜਾਣਾ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੁ ਕਰ ਕਿਹਾ, ਜਿੱਦਾ ਸਭ ਸੰਭਾਲੇ, ਵਾਜੇ ਨਾਦਨੀ ਕਾ ਸੰਖਾ, ਕੀਤੇ ਵਾਵਣ ਹਾਰੇ, ਕਿਤੇ ਰਾਹ ਬਰੀ ਸ਼ੌਕੀਨ, ਕਿਤੇ ਗਾਵਣ ਹਾਰੀ, ਗਾਵਾ ਤੁਹਾਨੂੰ ਪਾਉਣ ਬਾਣੀ ਮੈਂ ਸੁੰਦਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚੇਤਾ ਗੁਪਤ, ਲਿਖ ਜਾਣਾ ਲਿਖਲੇ ਧਰਮ ਵਿਚਾਰੇ, ਗਾਵੈ ਈਸਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ, ਗਾਵੈ ਇੰਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾ ਮਨ ਜਤੀ ਸਤੀ ਸੰਦੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਾ ਪੁਨਰ ਕੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆ ਮਨ ਮੋਹਲਾ, ਸੁਰਕਾ ਮਛ ਬਿਆਲੇ, ਗਾਵਨ ਰਤਨੇ ਪਾਏ ਤੀਰੇ ਅੜਸੜ ਤੀਰਥ ਨਾਲੇ,

ਮੱਥੇ ਤੇਰੇ ਪਿੱਤਰ ਸਾਲੇ ਹੋਰ ਕਿਤੇ ਘਾਮਨ ਸੀਮਾ ਚਿਤਨੇ ਆਮਣ ਗਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੂਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿਲੀ ਵਡਿਆਈ ਜੋਤ ਬਾਵਾ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਦ ਸਾਹੂ ਸ਼ਾਹ ਪਾਦ ਸਾਹਿਬ ਨਾਨਕ ਰਹਿਣ ਜਾਈ ਬੰਦਾ ਸੰਦ ਸਰਮ ਬਾ ਝੋਲੀ ਧਿਆਨ ਕੀ ਕਰੈ ਬਿਬੂਦ ਖਿੰਥਾ ਕਾਲ ਕੁਵਾਰੀ ਕਾਇਆ ਜੁ ਡੰਡਾ ਪ੍ਰਦੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸ ਆਦੇਸ਼ ਆਦਨੀਨਾ ਨਾਦਨਾ ਜੁਗ ਜੁਗੇ ਕੁਵੇ ਭੁਗਤ ਗਿਆਨ ਦਇਆ ਭੰਡਾਰਨ ਖੜਕੜ ਵਾਜੈ ਨਾਦ ਆਪ ਨਾਥੀ ਸਵਜਾ ਕੀ ਰਿਸਰੇ ਵਰਾ ਸਾਧ ਸੰਯੋਗ ਵੇ ਜੋਗ ਦੇਖਾ ਚਲਾਵੈ ਲਿਖੀ ਆਵੈ ਭਾਗ ਆਦੇਸ਼ ਸ ਆਦੇਸ਼ ਆਦਨ ਆਰਾਧਨ ਆਦੇ ਕੋਵੇਸ਼ ਏ ਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਣ ਸੰਸਾਰੀ ਭੰਡਾਰੀ ਕਲਾਏ ਦੀਬਾਣ ਜਿਵਤੇ ਪਾਵਾ ਤਮੈਂ ਚਲਾਵੈ ਜਗੂਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰਣ ਆਵੈ ਬਹੁਤਾ ਵਿਡਾਣੂ ਆਦੇਸ਼ ਤਿਸ ਆਦੇਸ਼ ਆਦਨੀਨਾ ਨਾਦਨਾ ਜੁਗ ਜੁਗੇ ਕੋਵੇ ਸਾਸਨ ਲੋਏ ਲੋਏ ਭੰਡਾਰ ਜੋ ਵਿਸ਼ਵਾ ਸੁਵੇਖਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਨੀਨਾ ਨਾਦਨਾ ਜੁਗ ਜੁਗੇ ਕੁਵੇ ਇੱਕ ਦੂਜੀ ਪਾਉ ਲੱਖ ਹੋਹੇ ਲੱਖ ਮਨਖਮੀਸ ਲਾਹਲਾ ਗੇੜਾ ਆਖੀਆ ਏਕ ਨਾਮ ਜਗਦੀਸ਼ ਏ ਤਰਾਏ ਪਦ ਪਵਣੀਆ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਗੁੰਡਾ ਠੀਸ ਆਖਣ ਜੋਰ ਚੁਪੈ ਨਾ ਜੋਰਾ ਜੋਰਨ ਮੰਗਣ ਦੇ ਨਾ ਜੋਰਾ ਜੋਰਨ ਜੀਵਨ ਮਰਨਾ ਜੋਰ ਜੋਰਨ ਰਾਜਮਾਰ ਮਨਸੋਰ ਜੋਰਨ ਸੁਸਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮਨੀ ਨਾ ਕੋਵੇ ਰਾਤੀ ਰੁੱਤੀ ਸੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਵਰ ਕੀ ਤਨਸਾ ਤਿਸਵੇ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੁਹਿਨ ਬਨ ਪ੍ਰਭਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਈ ਨਾਨ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੀਤੇ ਪਵਨ ਬਾਣੀ ਵੈ ਸੁੰਦਰ ਕੀਤੇ ਕਾਨ।

ਪਰਦੇਸ ਕੀਤੇ ਸਿਰਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਕੀਤੇ ਕੀਤੇ ਰਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾ ਨਰਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅੰਦਰੇ ਅੰਧਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਸ ਬਨੂਦ ਕੂੜਾ ਆਨੰਦ ਸਰਮ ਖੰਡ।

ਤਿਥਾ ਕਰੀਏ ਸੁਰਤ ਮਤ ਮਨ ਬੁੱਧ ਤਿਥਾ ਕਰੀਏ ਸੁਰਾ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਤ ਮਹਾਂ ਬਰਸੂਰ ਧਰਮੈ ਰਾਮ ਰਿਆ ਪ੍ਰਭੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਈ ਰੂਪ ਨ ਕਥਨੇ ਜਾਹੇ ਨਾ ਉਮਰੈ ਨ ਠਾਗੇ ਜਾਏ ਜਿਨਕਾ ਰਾਮ ਸਾ ਮਨ ਮਾਹੇ ਤਿਥਾ ਭਗਤ ਵਸੇ ਕੇ ਲੋਆ ਕਰੇ ਹਨ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾ ਤਿਥਾ ਖੰਡ ਮੰਡਲ ਵਰਬੰਡ ਜੇ ਕੋ ਕਥਾ ਤਾਂ ਅੰਦਰੇ ਅੰਤ ਤਿਥਾ ਲੋ ਲੋ ਆਕਾਰ ਦੇਵ ਦੇਵ ਹੁਕਮ ਤਿਵ ਤਿਵਕਾਰ ਵੇਖੈ ਵਿਸੈ ਕਰ

ਸਤਾਈ ਦਸਵੀਂ ਸ਼ਬਾ ਸ਼ੰਤ ਪ੍ਰਸਾਦ ਚੱਕਰ ਚੇਨ ਆਭਰਨ ਜਾਤ ਅਰ ਪਾਦ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨ ਸਕਤ ਕਿਹੇ ਅਚਲ ਮੂਰਤੀ ਅਨੁਪਾ ਪ੍ਰਕਾਸ਼ ਅੰਤੂਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਨ ਕਨਿਜੈ

ਮਤ ਭੁਜੰਗ ਬਰਿਆਰ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਦਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਆਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਦਰਬਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਸਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਦਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਾਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਜਨਮੇ ਨਮਸਤੰਗ ਸੁਵਰਮੇ ਨਮੋ ਸਰਬ ਗੌਨੇ ਨਮੋ ਸਰਬ ਪੌਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਸਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਾ ਭੁਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਾ ਪਾਲੇ

ਅਨੀਲਾ ਨਾਦ ਹੈ ਜੀ ਹੈ ਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪੰਜ ਹੈ ਚੂਜ ਹੈ ਅਝੰਜ ਹੈ

ਛੰਦ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਆਪੇ ਕੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਵ ਬਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਵੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਭਾਨ ਭਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਰ ਨਾਦੇ ਨਮੋ ਭਾਨ ਭਾਨੇ ਨਮੋ ਬਾਲ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਮਾਣੀ ਨਮੋ ਬ੍ਰਹਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਦੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋ ਹਰਤਾ ਨਮੋ ਰਾ ਰੂਪੇ ਨਮੋ ਸਾ ਸਾਹ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਚਦਾਨੰਦ ਸਰਵੰ ਵਰਣਾਸੀ ਅਨੂਪੇ ਆਰੂਪੇ ਸਮਸਤੰ ਨਿਵਾਸੀ

ਪਰਮ ਪਰਮ ਪਰਮੇਸ਼ਵਰੰ ਪ੍ਰਭੁ ਸ਼ਪਾਲੰ ਸਦਾ ਸਰਬਦਾ ਸਿਰਦਾਤਾ ਦਿਆਲੰ ਅਸ਼ੇਦੀਆ ਭੇਦੀਆ ਨਾਮੰਗਾ ਕੰਮ ਸਮਸਤੁ ਪਰਾਜੀ ਸਮਸਤਸਤ

ਸੈ ਉਜੰਗ ਬਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾਵਾਨੇ ਸਮਰਤੀਨ ਦਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਬ੍ਰਹਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਬਾਲੇ ਨਮੋ ਸਰਬਦੇਸੇ ਨਮੋ ਸਰਾਪੇਸੇ ਨਮੋ ਰਾਜਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਬ੍ਰੀਤ ਬ੍ਰੀਤੇ ਨਮੋ ਰੋਗ ਰੋਗੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾਭੋਗੇ ਨਮੋ ਸਰਬਜੀਤੰਗ ਨਮੋ ਸਰਾਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਭਿਜੇ ਸਮਸਤੰ ਬਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿਦ ਸਿਧੰ ਨਮਾਸੀ ਚਰਪ੍ਰਸ਼ੰ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰ ਦੇਵੰ ਸਰਬਾਂ ਭੇਵੰ ਸਰਬੰ ਕਾਲੇ

ਪਾਤਸ਼ਾਹ ਵੇ ਫੈਲਿਓ ਅਨੁਰਾਗ ਨਾਮ ਕਾਮਹੀਨ ਬੇਸਤ ਨਾਮ ਕਾਮਹੀਨ ਪੇਖਤ ਧਾਮ ਹੁਣ ਜਾਏ ਸਰਬਾਂ ਸਰਬੱਤਰ ਮਾਨ ਸਰਬ ਮਾਨ ਸਰਬੱਤਰ ਮਾਨ ਸਦਾ ਮਾਨਤਾ ਏ।

ਪ੍ਰਭੂ ਤਿਲ ਅਲਖ ਪੇਸਾ ਅੰਗਰਾ ਨਰੰਗ ਜਖ ਜਾਪਾ ਨਾਮ ਗਰਭ ਗੰਜਾ ਦੁਸ਼ਟ ਪੰਜਨਾ ਮੁਕਤ ਦਾਇ ਕਾਮ ਆਪ ਰੂਪ ਅਮੀ ਕਨ ਉਸਤ ਏ ਪੁਰਖ ਸੂਤਾ ਗਰਭ ਗੰਜਰ ਸਰਾ ਪੰਜਨ ਆਦਰੂ ਪਸੂਤ ਅੰਗਹੀਨ ਭੰਗ ਨਾਤਮ ਏ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਭੇਖਾ ਸਰਬ ਸ਼ਾਰ ਨ ਜਾਨਹੀ ਜੈ ਰੂਪ ਰੰਗ ਹਰੇਕ ਪਰਮ ਵੇਦ ਪੁਰਾਣ ਜਾ ਕੇ ਨੇਤ ਬਾ ਨੇਤ ਕੋਟ ਸਿਮਰਤ ਪੁਰਾਣ ਸ਼ਾਸਤਰ ਕੋਟ ਸਿਮਰਤ ਪੁਰਾਣ ਸ਼ਾਸਤਰ ਨਾਇਆ ਵੀ ਬਚਿਤ ਮਧੂ ਭਾਰ ਸ਼ੰਭ ਪ੍ਰਸਾਦ

ਦ੍ਰਿਸਿਆ ਧਰਮ ਸਰਬਾ ਪਰਨਾਂਡਿਆ ਅੰਡ ਅੰਡ ਬਾਡਿਆ ਚਾਚਰੀ ਸ਼ੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਦਾਮੇ ਆਖਾਮੇ ਭੁਜੰਗ ਪ੍ਰਿਆਦ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ।

ਨਾਚਿਤਰਾ ਨਮਿਤਰਾ ਪਰੇ ਹਾਂ ਪਵਿੱਤਰਾ ਪ੍ਰਥੀਸਾ ਆਦੀਸਾ ਆਦ੍ਰਿਸਾ ਆਗ੍ਰਿਸਾ ਭਗਵਤੀ ਛੰਦਾ ਤਵੈ ਪ੍ਰਸਾਦ ਕਸਤੇ ਕਿਆ ਛਿਜ ਦੇਸਾ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕੇ ਬੰਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸ਼ੋਕ ਵਰਣੈ ਕੇ ਸਰਬਾਇਆ ਵਰਣੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੂਪ ਹੈ ਕੇ ਆਦਾ ਦੇਵ ਹੈ ਕੇ ਆਪਾ ਭੀਮ ਹੈ ਕੇ ਚਿਤਰ

ਕੇ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰ ਗਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨਾ ਕਿ ਸਰਬਤਰ ਨੀਨਾ ਕਿ ਸਰਬਤਰ ਜਾਹੂ ਕਿ ਸਰਬਤਰ ਬਾਹੂ ਕਿ ਸਰਬਤਰ ਦੇਸਾ ਕਿ ਸਰਬਤਰ ਬੇਸਾ ਕਿ ਸਰਬਤਰ ਕਾਲਾ ਕਿ ਸਰਬਤਰ ਬਲ ਕਿ ਸਰਬਤਰ ਹੰਦਾ ਕਿ ਸਰਬਤਰ ਗੰਦਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਲ ਕਿ ਸਰਬਤਰ ਪਾਲ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੁਖ ਕਿ ਸਰਬਤਰ ਭੁੱਖ ਕਿ ਸਰਬਤਰ ਤ੍ਰਾਣ ਕਿ ਸਰਬਤਰ ਪ੍ਰਾਣ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਮਾਨਿਆ ਸਦਾ ਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਸਾਪਿਆ ਕਿ ਸਰਬਤਰ ਭੰਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਕਿ ਸਰਬਤਰ ਚੰਦਰ ਕਿ ਸਰਬੰ ਕਲੀਮਾ ਕਿ ਪਰਮੰ ਫਹੀਮਾ ਕਿ ਆਖਲ ਅਲਾਮ ਕਿ ਸਾਹਿਬ ਕਲਾਮ ਕਿ ਹੁਸਨ ਅਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਰੀਖਤ ਮੁਦਾਮ ਗਨੀਮਰ ਸ਼ਿਕਸ਼ਤੇ ਗਰੀਬ ਉਲ ਪਰਸਤ ਬਿਲਦਲ ਮਕਾਨ ਜਮੀਨਲ ਜਮਾਨ ਤਮੀਜਲ ਤਮਾਮ ਰਜੂ ਨਿਦਾਨ ਹਰੀ ਪਲਾ ਜੀਮ ਰਜਾਇਕ ਜਕੀਨਾ ਨਿਕੁਲ ਤਰੰਗ ਹੈ ਭੀਦ ਹੈ ਭੰਗ ਹੈ ਅਜੀਜੋ ਨਵਾਜ ਹੈ ਗਨੀਮੁਲ ਖਿਰਾਜ ਹੈ ਦੇਰ ਉਗਤਾ ਸਰੂਪ ਹੈ ਤ੍ਰੇ ਮੁਕਤਾ ਬਭੂਤ ਹੈ ਪ੍ਰਭੁਗਤਾ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦਾ ਭਲਾ ਕਾਮ ਹੈ ਨਿਰਬਾਦ ਸਰੂਪ ਹੈ ਗਾਦ ਹੈ ਅਨੂਪ ਹੈ ਓਂਗਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤਰਵਰਗੰ ਤਰਬਾਦੇ ਅਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਭਾ ਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਛੇਦਿਆ ਛੂਤ ਹੈ ਕੇ ਨਰਕੰ ਵਰਣਾਸੈ ਬਹਸਤਨ ਵਾਸੈ ਕੇ ਸਰਬਲੁਗਮਨ ਕੇ ਨਰਕੰ ਵਰਣਾਸੈ ਪ੍ਰਥੀਅਨ ਪ੍ਰਭਾਸੈ ਦੇਹ ਰੁਕਤਾ ਪ੍ਰਭਾ ਹੈ ਸਦਾ ਸਦਾ ਹੈ ਬੇ ਭੁਗਤਾ ਸਰੂਪ ਹੈ ਪ੍ਰਭ ਜੁਗਤਾ ਨੂਪ ਹੈ ਦੇਹ ਰੁਕਤਾ ਸਦਾ ਹੈ ਬੇ ਭੁਗਤਾ ਪ੍ਰਭਾ ਹੈ ਅਨੁਕਤਾ ਸਰੂਪ ਹੈ ਪ੍ਰਭਜੁਗਤਾ ਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਮੰਦ ਹੈ ਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਦ ਹੈ ਸੁਨਿੰਦ ਹੈ

ਪ੍ਰਸਾਦ ਹੈ ਚਰਪੜ ਸ਼ਾਮ ਪ੍ਰਸਾਦ ਸਰਬੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮਾ ਸਰਬੰ ਧਰਮੰ ਸਰਬਾ ਨਿਵਤਾ ਸਰਬਾ ਮੁਕਤਾ ਰਿਸ਼ਾਵਲ ਸੰਤ ਪ੍ਰਸਾਦ ਨਮੋ ਨਰਕ ਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਬੁਦੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ।

ਰਾਜ ਹੈ, ਹਰੀ ਪੁਰਸ਼ ਕਨ ਹੈ, ਰਾਸਲ ਬਿਕਨ ਹੈ, ਕਲੰਕੰ ਬਰਣਾਸ ਹੈ, ਸਮਸਤਲ ਨਵਾਸ ਹੈ, ਗੰਜੁਲਾ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਬਰਣਾਸ ਹੈ, ਬਹਿਸਤਲ ਨਿਵਾਸ ਹੈ, ਕਿ ਸਰਬਲ ਗਵਨ ਹੈ, ਮੀਸਲ ਰਵਨ ਹੈ, ਤਮਾਮਲ ਤਮੀਜ ਹੈ, ਸਮਸਤਲਾ ਜੀਜ ਹੈ, ਪਰਮ ਪਰਮੀਸ ਹੈ, ਸਮਸਤਲਾ ਦੀਸ ਹੈ, ਦੇਸਲਾ ਲੇਖ ਹੈ, ਮੇਸਲਾ ਭੇਖ ਹੈ, ਜਮੀਨਲ ਜਮਾ ਹੈ, ਮੀਕੁਲੇ ਮਾਂ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਮਿੱਤੋ ਸਵਾਸ ਹੈ, ਕਿ ਅਜਬਾ ਸਰੂਪ ਹੈ, ਮਿੱਤੋ ਬਭੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਮਿੱਤੋ ਅਪੰਗ ਹੈ, ਮਧੂ ਪਾਰ ਛੰਦ ਤਵੈ ਪ੍ਰਸਾਦ ਮਨ ਮਨ ਬਰਣਾ ਗੁਣਗਨ ਮਦਾਮ ਅਰ ਭਰਿਆ ਗੰਜ ਹਰਣਾ ਪ੍ਰਭਾਂਜੇ ਅਨਗਨ ਬਰਣਾ ਮਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾ ਜਲ ਥਲ ਮਦਾ ਮਨ ਸ਼ੇਜੇ ਅੰਗ ਆਸਨੀ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲ

ਬਾਤ ਅਣਟੁੱਟ ਭੰਡਾਰ ਅਣਠੜਿਆ ਪਾਰ ਆਢੀਠ ਧਰਮ ਆਢੀਠ ਕਰਮ ਆਣ ਬਰਨ ਅਨੰਦਾਤਾ ਮਹੰਦਾ ਹਰ ਬੋਲ ਮਨਾ ਛੰਦ ਵੈ ਪ੍ਰਸਾਦ ਕਰੁਣਾਲੇ ਹੈ ਰਖਾਲੇ ਹੈ ਕਲ ਕੰਗਣ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਭਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ

ਘਾ ਅਨਾਥੇ ਪਰਮਾਥੇ ਅਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆ ਕਰਮੰਗਾ ਪਮੰਗਾ ਗੰਜੇ ਆ ਲੇਖੇ ਭੁਜੰਗ

ਸਵਈਏ ਸਰਾਬ ਅੱਗਾ ਸੋਧਾ ਸਮੂਹ ਸਧਾਨ ਕੇ ਦੇਵ ਰਿਓ ਕਰਜੂ ਜਤੀਕੇ ਸੂਰ ਸਰਾਤਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕਿਪਾਏ ਕਿਰਪਾ ਹੁੰਦੇ ਏਕ ਰਤੀ ਮਿਨ ਏਕ ਰਤੀ ਕੇ ਮਤ ਇਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਘੋੜ ਤੁਰੰਗ ਕੁਰੰਗ ਸਿਕੂ ਦਤ ਪੌਣ ਕੇ ਗੌਣ ਕੋ ਜਾਤਨ ਵਾਰੇ ਪਾਰੀ ਭੁਜਾਨ ਕੇ ਭੂ ਬਲੀ ਮੇਰ ਨਾਮ ਸੀਸ ਨ ਜਾਤ ਵਿਚਾਰੇ ਇਹਤੇ ਪੈਤਾ ਕੰਮ ਹੈ ਬੂਬਤਾ ਅੰਧ ਗੁਨੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਬੂਬਤਾ ਕੌਣ ਕਰੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾ ਦਇਆ ਦਮਦਾਨ ਸੋ ਸੰਯਮ ਨੀ ਮਾਨੇਕ ਵਸੀਖਾ ਵੇਦ ਪੁਰਾਨ ਦੇਵ ਗੁਰਾਨ ਜਮੀਨ ਜਮਾਨ ਸੁਬਾਨ ਗੰਭੀਖਾ ਪਾਉਣ ਹਾਰ ਜਤੀ ਜਾ ਤਾਰ ਸਭਾ ਸੋ ਵੀ ਚਾਰ ਹਜ਼ਾਰ ਕਲੇਖਾ ਸ਼੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਮਨ ਏਕ ਨ ਲੇਖਾ ਸੋਧ ਸੇ ਪਹਾ ਦੁਰੰਦ ਬਾਸੋ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈ ਕਰ ਪਰਬਤ ਬੰਖਾ ਲੇ ਨ ਹਲੈਂਗੇ ਤੂਰਾਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਰ ਜਹਾਂ ਨਿਦਾਨ ਚਲੈਂਗੇ ਵੀਰਾ ਪਾਰ ਬੜੇ ਬਰਿਆਰ ਬਚਾਹਰਾ ਸਾਰ ਕੀ ਧਾਰ ਬਸ਼ਈਆ ਧੂਰ ਦੇਸ਼ ਮਲਿੰਦ ਮਵਾਸਨ ਮਤ ਇਕ ਜਾਣ ਕੇ ਮਾਨ ਮਲਈਆ ਕਾੜੇ ਗੜਾਨ ਕੇ ਤੂੜ ਨਹਾਰ ਸੁਬਾਤਨ ਹੀ ਜਗ ਜਾ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਧਾਨ ਵਧੇ ਫਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪੈਂਗੇ ਪੁਨ ਪਰਤਾ ਪਨ ਬਾਰ ਜੈ ਤੁਨ ਪਾਪਨ ਗੇ ਪਾਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਾ ਸ਼ਤਰ ਸਭੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੌਨ ਤਰਲੋ ਕੋ ਰਾਜ ਕਰੈਂਗੇ ਕੋਰ ਸ਼ਨਾਨ ਗਜਾਦ ਗਦਾਨਾ ਨੇ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨੁ ਸਜੀ ਪਾਤਾ ਅੰਧ ਫਸੇ ਜਾਂ ਫਾ ਪਰੈਂਗੇ ਜੀ ਨਰ ਸ਼੍ਰੀ ਭਰ ਕੇ ਪ੍ਰਸਹ ਭਗਤੀ ਨਰ ਵਿਰਨਾ ਦੇ ਤਰੈਂਗੇ ਕਹਾਂ ਪਇਓ ਜਾ ਦਊ ਲੋਚਨ ਮੂੰਦ ਕਾ ਬੈਠ ਰਿਓ ਭਗਤਿਆਂ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰ ਲੋ ਗਇਓ ਪ੍ਰਲੋ ਗਵਾਇਓ ਬਾਸਕੀਓ ਬਖਿਆਨ ਸੁਬੈਠ ਕੈ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੂੰ ਸੁਣ ਲਿਹੋ ਸਭੈ ਜਨ ਪ੍ਰੇਮ ਕੀਆ ਤਨਹੀ ਪ੍ਰਭਾਇਓ ਕਾਹੂ ਲੈ ਪਾਹਣ ਭੂਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰਵਾਚੀ ਦਸਾ ਮੈਂ ਕਾਹੂੰ ਪਛਾਂ ਕੋ ਸੀ ਸੁਨਵਾਇਓ ਕਉ ਬਤਾਨ ਕੋ ਪੂਜਤ ਹੈ ਬਸਕੂ ਮਿਰ ਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਬਸਕੂ ਮਿਰ ਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ

ਸ਼ਾਹੀ ਦਸਵੀਂ ਕਬਿਓ ਬਾਟ ਬੇਨਤੀ ਚੌਪਾਈ ਅਮਰੀ ਕਰੋ ਹਾ ਦਰ ਸ਼ਾ ਪੂਰਨ ਹੋਏ ਤਿਰਕੀ ਸ਼ਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵਾ ਤੁਮ ਕਾਬੂ ਆਪ ਹਾ ਤੈ ਮੁਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵਾ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭੈ ਰਣ ਕਉ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮ ਸ਼ਾਡ ਕੋਈ ਅਵਰਣ ਤਿਆਉਂ ਜੋ ਬਾਹਰ ਚਾਹੋ ਸੁਤਮ ਦੇ ਪਾਓ ਸੇਵਕ ਸੇਖਾ ਮਾਰੇ ਤਾਰੀਆ ਚੁੰਚਨ ਸਤਰ ਹਮਾਰੇ ਮਾਰੀਆ ਆਪ ਹਾਦਮ ਦੇ ਉਮਰੀਆ ਮਰਨ ਕਾਲ ਕਾਤਰਾ ਨਵਰੀਆ ਹੂੰ ਜੋ ਸਦਾ ਹਮਾਰੇ ਪੱਛਾ ਸਰੀਆ ਤੁਜੋ ਕਰੀਓ ਰੱਛਾ ਰਾਹ ਲੇ ਉਮੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ

ਵਿਸ਼ਨੰਬਰ ਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਆ ਭੇਦ ਰਾ ਬ੍ਰਹਮਾ ਜੂਥੀਆ ਜਵਨ ਕਾ ਸਾਲੋ ਸਵਾਰਾ ਨਮਸਕਾਰ ਹੈ ਤਾਂ ਮਾਰਾ ਜਵਨ ਕਾਲ ਸਾ ਜਗਤ ਬਣਾਇਓ ਦੇਵ ਦੈ ਜਚਨੇ ਪਜਾਇਓ।

ਸਾਜਾ ਜਨਿਆਲ ਸਵਾਰੀ ਸਿਵਕਣ ਕੋ ਸਭ ਗੁਣ ਸਗਦੀਆ ਸਤਰਨ ਕੋ ਪਲਮ ਵਰਗੀਆ ਘੜ ਘੜ ਕੀ ਅੰਦਰ ਕੀ ਜਾਂਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰਿਆ ਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਰ ਤਵ ਦੇ ਅਪਾਰਾ ਜਵਿਆ ਕਰਖ ਕਰ

ਕਠਾ ਸਿਗਰੀ ਸਿਹਤ ਦਿਖਾਏ ਅਚੰਭਵ ਆ ਜੁਗਾ ਸਰੂਪ ਸੁਅੰਭਵ ਅਵਰਛਾ ਮੇਰੀ ਤੁਮ ਕਰੋ ਸੇਖੀ ਉਬਾਰ ਆ ਸਿੱਖ ਸੰਗਰ ਦੁਸ਼ਟ ਜਿਤੇ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੀ ਆ ਤੁਤਵ ਸ਼ਰਣੀ ਬਾਰੇ ਤਿਨ ਕੇ ਦੁਸ਼ਟ ਦੁਖਤਾ ਵੀ ਮਰੇ ਪੁਰਖ ਜਮਨ ਭਾਪਰੇ ਤਿਹਾਰੇ ਤਿਨ ਕੇ ਤੁਮ ਸੰਗੜ ਸਵਟਾਰੇ ਜੋ ਕਲ ਕੁਰੂ ਇੱਕ ਬਾਹਰ ਤੇ ਆਏ ਹੈ ਤਾਂ ਕੇ ਘਰ ਨਿਕਲਦਾ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਾ ਰੀਸ਼ ਤਰੈ ਤਦਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨਿਹਰੋ ਤਾਂ ਕੇ ਤਾ ਤਨ ਕਮੋ ਅਰਹੋ ਰੇਤਾ ਸਿਰ ਕਰਮ ਸਭ ਹੋਈ ਦੁਸ਼ਟ ਸ਼ਾ ਸ਼ਵ ਸਕਰਾਂ ਕੋਈ

ਪ੍ਰੀਤ ਮੈਂ ਸ਼ਰਨ ਦਿਹਾਰੀ ਆਪ ਹਾਦਾ ਲਿਹੋ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟਾ ਦੁਖ ਦੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਰਬੈ ਸਗਲ ਦੇ ਕੋਰਤਾ ਦੁਸ਼ਟ ਦੁਖੀਨ ਕੋਸ਼ਾ ਕਰਤਾ ਸ਼੍ਰੀਆ ਤੁਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਅਰਕਾਲਾ ਮਨਬਾ ਛਦ ਫਲ ਪਾਵੈ ਸੋਈ ਦੁਖ ਨੰਦ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗਾ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂਣ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿ ਸਪਨਿਜੈ ਅਰਧ ਸਹਿ ਫੁੰਦੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਧੀ ਸਤਰ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ

ਸਮਰਾਟ ਸਵਾਮੀ ਸੁਖਮਨਾ ਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਰ ਦੇਰਾ ਕਥਾਂ ਦੇਰਾ ਸੰਕਸ਼ ਜਿਸ ਦੇਹ ਸੁਭਾਵੇ ਸਦਾ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ

ਸੁਖ ਮਨ ਅਰਸਿਆ ਜਿਨੀ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਮੜਿਆਈਆਂ ਕਹਿ ਨਾਨਕ ਸੁਣੋ ਸੰਦੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਸਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਜ ਦੂ ਦਰਵਾਸ ਕੀਤੇ ਕਾਲ ਖੰਡਕ ਮਾਰਿਆ

ਥਾਉ ਨਾਹੀਂ ਸ਼ਬਦ ਲਾ ਸਵਾਰੀਆ ਕਹਿ ਨਾਨਕ ਨਿਵਾ ਬਾਜੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰ ਵੇ ਕੱਟੇਗਾ ਨਿੰਜਨ ਸਾਰਿਆ ਅੰਦਰੋਂ ਜਨਕਾ ਮੋਹ ਤੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੁੱਲਾ ਫਿਰੇ ਦਹਿਲ ਸਾਖ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਏ ਆਦਨ ਮਲ ਜਿੰਦਾ ਪਾਣਾ ਪਾਵੈ ਕਹਿ ਨਾਨਕ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਰ ਕੀ ਕਰੈ ਕਹਾਣੀ ਕਰੈ ਕਹਾਣੀ ਕੱਥ ਕੇਰੀ ਕੇ ਦੁਬਾਰਾ ਪਾਈਐ ਧਨ ਮਾਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋਂ ਜਨਮ ਉਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਸ ਮਾ

ਜੰਦ ਸਭ ਖੇਲ ਦੀ ਰਾਖਾ ਕੁਆ ਵਖਾਣ ਏ ਆਖਾ ਤਾਂ ਮੇਕਾ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਧੀਰਾ ਅੰਤਰ ਪਾਇਆ ਸੂਰ ਨਾਰ ਮੁੰਜਨ ਅੰਮ੍ਰਿਤ ਗੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਗਿਰਭਾਗਿਨੀ ਸੱਚਾ ਮਨੁ ਸਾਇਆ ਜੀ ਜੰਦ ਸਭ ਦੁੱਧ ਪਾਏ ਵੇ ਪ੍ਰਸ਼ਨ ਆਇਆ ਲਾਭ ਲੋ ਪੰਕਾ ਚੁੱਕਾ ਸਤਿਗੁਰੂ ਮੁੱਲਾ ਪਾਇਆ ਕਹਿ ਨਾਨਕ ਜਿਸਨੁ ਆਤ ਉੱਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਦੇ ਰਾਲੀ ਭਗਤਾਂ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੁ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ

ਜਿੰਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਦੇ ਆਵਹਿ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰਾ ਸੰਭਾਵਹਿ ਕਹਿ ਨਾਨਕ।

ਸਤਿਗੁਰੂ ਸੁਣਾਇਆ। ਇਹ ਤਨਕਾ ਮਨੁਸਿਆ ਜਿੰਤਰੋਂ ਹੋਂ ਨਿਖਿਆ ਆਏ ਆ ਗਫਰੇ ਕਨੇਰੇ ਕਰਹਿ ਗੱਲਾਂ ਗੱਲੀ ਕਨਹਿ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਾਵਿਤਾ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਾਰ ਧਿਆਇਆ। ਪਵਿੱਤ ਹੋਏ ਗੁਰਮਾਨਣੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਮਵਿਤ ਸਿੰਘ ਸਭਾਈਆ। ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤਾ ਜਿੰਨੀ ਮਨ ਵਸਾਇਆ।

ਨਿਰਮਲਾ ਸਤਿਗੁਰ ਦੇ ਕਰਨੀ ਗਾਮਾਣੀ ਕੂੜ ਕੀਸਾ ਪੰਚਾ ਨਾਹੀ ਮਨਸਾ ਸਾ ਸਮਾਣੀ ਜਨਮ ਰਾ ਨਿਰਖਟਿਆ ਭਲੇ ਸੇਵਣ ਜਾ ਰਹੇ

ਸੇਤੀ ਸਨਮੁਖ ਹੋਵਾ, ਹੋਵਾ ਤਾਂ ਸਨਮੁਖ ਸੇਕਾ ਕੋਈ ਜਿਉ ਰਹਿ ਗੁਰ ਨਾਲੇ। ਗੁਰ ਕਾ ਚਰਨ ਹਿਰਦਾ ਤੇ ਆਈ ਅੰਤਰੀ ਆਤਮਾ ਸੰਭਾਲੇ, ਆਪ ਛੱਡ ਸਦਾਰੈ ਪਰਣਾ ਗੁਰਬਨੇ ਵਰਣ ਜਾਣਾ ਕੋਈ। ਕਹਿ ਰਾਮ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੈ ਬਨਸਰ ਗੁਰਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛਾ ਬਵੇਕੀਆਂ ਜਾਏ। ਹਰੇਕ ਜੂਨੀ ਭਰਮੇ ਆਵੈ ਬਣ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਰਬ ਸੁਣਾਏ। ਕਹਿ ਰੰਗ ਵਿਚਾਰ ਦੇਖੋ ਮਨ ਸਤਿਗੁਰ ਮੁਕਤ ਨ ਪਾਏ, ਆਵਹੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ।

ਜਪਿਓ ਸਾਰਨ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਸਕਰੈ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰਲਾ ਮਾਇਆ ਬੂੰਦਨ ਬੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆ ਵੇਖਾ ਗੁਰਮਾ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਵੈ ਕਾ ਸੁਣ ਮਿਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸ਼ਾਸਤਰ ਅਨੁਭਵ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਮਿਹਾਣੀ ਗੁਰ ਕਿਰਪਾ ਤੇ ਸੇਜਣ

ਉਹ ਚਾਵਈ ਉਸ ਨੂੰ ਕਿਉਂ ਪਏ ਨਾ ਸਕੀ ਜਿਸ ਨੂੰ ਆਪਣੀ ਮਿਲਾਵਾ ਆਪਣੀ ਨਵਿਆ ਪੇ ਲਾਏ ਗੁਰਮਾਂ ਸਦਾ ਸੰਭਾਲੀ ਹੈ ਕਹਿ ਲਾਣਗੇ ਬੜਦਾਤਾ ਸੋ ਕਿਉਂ ਮਨੋ ਵਸਾਰੀ ਹੈ ਜੈਸੀ ਆਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਦਾ ਖੇਂਦਰ ਚਾਇਆ ਜਾਂ ਦੁਸ ਬਾਣਾ ਦਾ ਜੰਮਿਆ ਪ੍ਰਭਾ ਭੱਲਾ ਪਾਇਆ ਲਿਵ ਛਿੜਕੀ ਲੱਗੀ ਤਿਸ਼ਨਾ ਮਾਇਆ ਮਨ ਵਰਤਾਇਆ ਇਹ ਮਾਇਆ ਜੇਤ ਹਾਰ ਵਿਸਰੈ ਬੋ ਬਜੇ ਬਾਦੂ ਜਾ ਲਾਇਆ ਕਹਿ ਨਾਨੂ ਗੁਰ ਪ੍ਰਸਾਦੀ ਜਿੰਨਾ ਨਿਮਲਾਗੀ ਤਨ ਮਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮਰਣਾ ਪਾਇਆ ਜਾਏ ਮਰਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ

ਜਾਰਾ ਸਰਗੁਰ ਤੇਰਾ ਜਾਣੀ ਹਾਰ ਹਾਰਨ ਜਪਿਓ ਜੀਉ ਲਾਹਾ ਖਟਿਓ ਦਿਹਾੜੀ ਉਦਾ ਨਾਮ ਰਿਆ ਜਨਾ ਰਿਆ ਪੇ ਪਾਣਾ ਕਹਿ ਨਾਨਕ ਹਾਰਾ ਸਮੇਰੀ ਮਨਹੂ ਵਾ ਬਣਜਾਰਾ ਏ ਰਸਨਾ ਤੂੰ ਅੰਦਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤਾ ਜਿਚਰ ਹਰ ਸੁਪੱਲਾ ਨਾ ਪਾਏ ਹਰ ਸਪਾਏ ਪੱਲਾ ਪੀਆ ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੈ ਆਏ ਇਹ ਵਾਰਸ ਗਰਮੀ ਪਾਈਆ ਸਤ ਗੁਰ ਮਿਲੈ ਦਸਿਆਏ ਕਹਿ ਨਾਨਕ ਹੋਰ ਅੰਦਰਾ ਸਾ ਵੀਸਰੇ ਜਾਂ ਹਰ ਵਸੀ ਮਨਿਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਮੈ ਆਇਆ ਆ ਜੋਤ ਰੱਖੀ ਤਦ ਵਿਚਾ ਤਾਂ ਤੂੰ ਨਿਮੈ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਗਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਲ ਤੋ ਵਾ ਚੰਦਰੀ ਆਇਆ ਕਹਿ ਨਾਨੂ ਸ੍ਰਿਸ਼ਟ ਕਾ ਮੂਲ।

ਸਖੀਆ ਸੋਗ ਦੂਹ ਨਾ ਵਿਆਪਾਏ ਗੁਰ ਚਰਨ ਨ ਲਾਗੇ ਦਿਨ ਸੁਭਾਗੇ ਆਪਣਾ ਬਰਜਾ ਪਾਏ ਅਨਹਤ ਬਾਣੀ ਗੁਰ ਸ਼ਬਦ

ਠਾਕੁਰ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਰਨਾ ਨਸਾਇਆ, ਗੁਰਪ੍ਰਸਾਦੀ ਹਰਮਨ ਮਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨ ਗਏ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੰਚ ਦਲਾਇਆ, ਏ ਨੇਤਰ ਹੋ ਮੇਰੇ ਹੋ ਤੁੰਬਾ ਜੋ ਦਰੀ, ਹਰਬਨੇ ਅਵਰਣ ਦੇਖੋ ਕੋਈ, ਹਰਬਨੇ ਅਵਰਣ ਦੇਖੋ ਕੋਈ।

ਆਇਆ ਗੁਰੂ ਪ੍ਰਸਾਦੀ ਬੁੱਧਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਔਰ ਨਾ ਕੋਈ ਕਹੈ ਨਾਨਕੇ ਨੇ ਤਰੇ ਅੰਦ ਸੇ ਸਤਿਗੁਰ ਮਿਲਿਆ ਦਿਮ ਦਿਸ਼ਟਾ ਹੋਈ ਏ ਸਰਮਣੋ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਾਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ ਕਹੈ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ

ਸਾਚਾ ਦਿੱਤਾ ਸਦਾ ਸੱਚ ਤੇ ਆਵਹੀ ਸਚੋ ਤੇ ਆਵਹਿ ਜਾਂ ਤੁਧ ਭਾਵਹਿ ਗੁਰਮਾ ਜਨਾ ਬਜਾਵਹੀ ਇਹੋ ਸਤ ਸਭਨਾ

ਖਾਲਸਾ, ਸਿੱਖ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦੋਂ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਕਰਨਾ ਉਨ ਧਿਆਵੈ ਧਾਹੀ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਕੇ ਆਂਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤੇ ਆਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਬਤ ਕਰ ਆਖਾਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੂੰ ਸੋਹਣੇ ਤਖਤਾਂ 'ਤੇ ਬਿਰਾਜਮਾਨ ਹੋ ਕਰਕੇ ਦਰਸ਼ਨ ਦਿਦਾਰੇ ਦਿੱਤੇ। ਸਤਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪਾਵਨ ਪੰਜ ਬਾਣੀਆਂ ਦੇ ਨਿਤਨੇਮ ਹੋਏ। ਸਤਿਗੁਰੂ ਜੀ, ਨਿਤਨੇਮ ਕਰਦਿਆਂ, ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਉਹ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ, ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਜੀ, ਕਰੋ ਕਿਰਪਾ ਆਪ ਜੀ, ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਜੀ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ।

0: ਟੁੰਡੇ ਸਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਵਾੜੀ ਸਜਵਾਰ ਜਨਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋਚਣ ਦਾ ਉਗਵੈ।

ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਹੀ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ

एक ओंकार सतगुर प्रसाद।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ।

ਗੁਰਮੁਖ ਕਮਲ ਵੇ ਤਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਐ ਭਾਈ।

ਜਾਉ। ਏਵੜ ਧਨ ਹੋਰ ਕੋ ਨਹੀਂ ਭਾਹੀ, ਜੇਵੜ ਸੱਚਾ ਨਾਉ। ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੈ ਸੰਗ ਰਹਾਉ। ਪਹਿਨਣ ਗੁਣ ਚੰਗਿਆਈਆਂ ਭਾਈ, ਆਪਣੀ ਪਤ ਕੇ ਸਾਧ ਆਪੇ ਖਾਏ। ਤਿਸਕਾ ਕਿਆਸਾ ਲਾਹੀਐ ਭਾਈ, ਦਰਸ਼ਨ ਕਉ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੈ ਤਾਂ ਪਾਏ। ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੇ ਪਾਏ ਫਿਰਾਏ। ਸੰਗ

ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ, ਸੱਚੀ

ਜਾਏ। ਚਾਰੇ ਕੁੰਡਾਂ ਚੋਕ ਵਰਸਦਾ, ਬੂੰਦ ਪਵੈ ਸਹਿਜ ਸੁਭਾਏ। ਜਲ ਹੀ ਤੇ ਸਭ ਉਪਜੈ, ਬਿਨ ਜਲ ਪਿਆਸ ਨ ਜਾਏ। ਨਾਨਕ ਹਰ ਜਲ ਜਿਨ ਪੀਆ, ਤਿਸ ਭੂਖ ਨ ਲਾਗੈ ਆਏ। ਬਾਬੀ ਹਾਂ ਤੂੰ ਸਹਿਜ ਬੋਲ, ਸੱਚੇ ਸ਼ਬਦ ਸੁਭਾਏ।

ਜੇ ਫਿਰੈ ਊਡ ਚੜ੍ਹੇ ਆਕਾਸ, ਸਤਿਗੁਰ ਮਿਲਿਐ ਜਲ ਪਾਈਐ, ਚੁੱਕੈ ਭੂਖ ਪਿਆਸ, ਜੀਓ

ਗਿਆਨ ਬਿਨ ਸਤਿਗੁਰ ਕਿਨੈ ਨ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪਰਵਾਨ ਜੋਗ ਨ

ਚਿਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋ ਵੀ ਮਿਤ ਭੁੱਲਿਆ ਆਪਸ।

ਜਾਏ। ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ। ਜਿਨੀ ਸਤਿਗੁਰ

ਜਮਨ ਮਰਨ ਨਾ ਚੁਕਈ ਹਉ ਮੈਂ ਕਰਮ ਕਮਾਏ ਗੁਰ ਸ਼ਰਨਾਈ ਉਬਰੈ ਨਾਨਕ ਲੈ ਛਡਾਏ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ।

ਤੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋਂ ਜਿਸ ਦੀਆਂ ਇਹ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ, ਤੀਕ ਬਹਾਦਰ ਸਿਮਰਿਆ ਕਰਨਉਣ ਦਿਆ ਬਤਾਈ, ਸਭ ਤਾਈ ਹੋਏ ਸਹਾਇ।

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਰਾ ਪਿਆਰਿਆਂ ਸਚਿਆਰਿਆਂ ਦੀ।

ਸਿੰਘਾਂ ਸਿੰਘਣੀਆਂ ਨੇ ਧਰਮ ਏਤਾ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰਾ

ਹਰਿ ਜੀਉ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੀ ਮਾਣ, ਨੇ ਤਾਣਿਆਂ ਦੀ ਤਾਣ, ਨੇ ਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ

ਜੀ ਲਾਂਗਰੀ ਸੱਚੇ ਪਾਤਸ਼ਾਹ ਜੀ ਪਿਛਲੇ ਸਮੇਂ ਦੇ ਅੰਦਰ ਆਪ ਜੀ ਦੇ ਚਰਨਾਂ ਜਾ ਬਰਾਜੇ ਸੀ। ਭਾਈ ਗੁਰਜੀਤ ਸਿੰਘ ਜੀ ਦੀ ਦੂਸਰੀ ਬਰਸੀ ਦੇ ਸੰਬੰਧ ਵਿੱਚ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਰਲ ਮਿਲ ਕੇ ਪਰਸੋਂ ਦੇ ਰੋਜ਼ ਤੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਕਿਰਪਾ ਦਾ ਸਦਕਾ ਸ਼੍ਰੀ

ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ। ਪਿੱਛੇ ਸਾਰੀ ਸਾਰ ਸੰਗਤ ਉਹਨਾਂ ਦੇ ਪਰਿਵਾਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ। ਚੜ੍ਹਦੀ ਕਲਾ ਪ੍ਰਦਾਨ ਕਰਨੀ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇਵਾ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਚੜ੍ਹਦੀ ਕਲਾ ਪ੍ਰਦਾਨ ਕਰਨੀ, ਤਿੰਨੋਂ ਦੇ ਰਲ ਮਿਲ ਕੇ ਆਪ ਜੀ ਦੀਆਂ ਸੰਗਤਾਂ ਨੇ ਸੇਵਾ ਨਿਭਾਈ, ਸਭ ਦੀ ਸੇਵਾ ਪ੍ਰਵਾਨ ਕਰਨੀ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ, ਭਾਈ ਭਗਤ ਸਿੰਘ ਸਹੋਤਾ ਦੇ ਪਰਿਵਾਰ ਵੱਲੋਂ ਉਹਨਾਂ ਦੀ ਚੜ੍ਹਦੀ ਕਲਾ ਅਤੇ ਉਹਨਾਂ ਦਾ ਆਉਣ ਵਾਲਾ ਸਮਾਂ ਦੁੱਖਾਂ ਤੋਂ ਰਹਿਤ ਹੋਵੇ। ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਭਾਈ ਹਰਦੇਵ ਸਿੰਘ ਸਮਰਾ, ਭਾਈ ਬਲਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਚੱਗਰ, ਭਾਈ ਹਰਵਿੰਦਰ ਸਿੰਘ ਜੱਜ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ। ਸੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਰਤਾਰਥ ਕਰਨਾ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖੂ, ਪੰਥ ਵਿੱਚ ਏਕਤਾ ਤੀਰਥ ਭਾਅ ਬਖਸ਼ੋ। ਬੰਦੀ ਸਿੰਘਾਂ ਦੀ ਰਹਾਈ ਆਪ ਜੀ ਬਖਸ਼ਿਸ਼ ਕਰੋ ਜੀ।

ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ। ਦੁਹੇਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਬੰਤ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਅੱਜ ਅਸੀਂ ਸਾਰੇ ਜੋ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਸੇਵਾ ਲੰਗਰ ਦੇ ਸਾਰੇ ਸਮੂਹ ਸੇਵਾਦਾਰਾਂ ਵੱਲੋਂ, ਸਾਰੀ ਸਾਧ ਸੰਗਤ ਵੱਲੋਂ, ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਜੋ ਕਿ ਗੁਰੂ ਕੇ ਲੰਗਰਾਂ ਦੀ ਸੇਵਾ ਬੜੇ ਪਿਆਰ ਸਤਿਕਾਰ ਦੇ ਨਾਲ ਨਿਭਾਉਂਦੇ ਸੀ। ਅਚਾਨਕ ਉਸ ਵਾਹਿਗੁਰੂ ਦਾ ਉਹਨਾਂ ਨੂੰ ਹੁਕਮ ਆ ਗਿਆ, ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਵਿਖੇ ਉਹ ਪਿਆਨਾ ਕਰ ਗਏ। ਉਹਨਾਂ ਦੀ ਦੂਸਰੀ ਬਰਸੀ, ਉਹਨਾਂ ਦੀ ਪਿਆਰੀ ਮਿੱਠੀ ਯਾਦ, ਭਾਵੇਂ ਕਿ ਸਾਰੇ ਮੁਲਾਜ਼ਮ ਬੜੇ ਸ਼ਰਧਾ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਪਰ ਉਹਨਾਂ ਵਿੱਚ ਭਾਈ ਗੁਰਜੀਤ ਸਿੰਘ ਜੀ ਵਿੱਚ ਬਹੁਤ ਸਾਰੇ ਗੁਣ ਸਨ। ਮਿੱਠ ਬੋਲੜਾ ਸੁਭਾਅ, ਸਾਰੇ ਸੇਵਾਦਾਰਾਂ ਦੇ ਨਾਲ ਰਲ ਮਿਲ ਕੇ ਸੇਵਾ ਨਿਭਾਉਣੀ, ਸਾਰੇ ਸੇਵਾਦਾਰਾਂ ਨੂੰ ਲੰਗਰ ਦੀ ਸੇਵਾ ਦੇ ਨਾਲ ਉਹਨਾਂ ਨੇ ਜੋੜਿਆ। ਜਿੰਨਾ ਕੁ ਵੀ ਸਮਾਂ ਵਾਹਿਗੁਰੂ ਨੇ ਉਹਨਾਂ ਨੂੰ ਇਹ ਸੇਵਾ ਬਖਸ਼ੀ, ਬੜੀ ਤਨਦੇਹੀ ਦੇ ਨਾਲ ਜਿੱਥੇ ਆਪ ਸੇਵਾ ਨਿਭਾਈ ਉਹਨਾਂ ਨੇ, ਸਾਰੇ ਸੇਵਾਦਾਰਾਂ ਨੂੰ ਸੇਵਾ ਦੇ ਨਾਲ ਜੋੜਿਆ। ਅੱਜ ਉਹਨਾਂ ਦੀ ਯਾਦ ਖਾਲਸਾ ਦੀਵਾਨ ਸਾਹਿਬ, ਗੁਰੂ ਨਾਨਕ ਪ੍ਰੀ ਕਿਚਨ ਦੇ ਸਾਰੇ ਸੇਵਾਦਾਰ ਅਤੇ ਸਾਰੀ ਸਾਧ ਸੰਗਤ ਵੱਲੋਂ ਅੱਜ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਸੋ ਆਓ ਕੀਰਤਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 10:20 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਕਥਾ ਦੀ ਹਾਜ਼ਰੀ ਭਰਨਗੇ, ਇਸੇ ਤਰ੍ਹਾਂ 1 ਤੱਕ ਦੀਵਾਨ ਚੱਲਣਗੇ। ਸੋ ਅੱਜ ਦੇ ਦੀਵਾਨ ਸਮਰਪਿਤ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਲਾਂਗਰੀ, ਉਹਨਾਂ ਦੀ ਪਿਆਰੀ ਮਿੱਠੀ ਯਾਦ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਗੁਰੂ ਸਾਹਿਬ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਣਾ, ਉਹ ਸਮਾਂ ਹੈ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ। ਸਤਿਕਾਰ ਜੋ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਪਾਸੋਂ 11:05 ਤੱਕ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਅੱਜ ਦੇ ਦੀਵਾਨ ਸਮਰਪਿਤ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਜੋ ਕਿ ਗੁਰੂ ਘਰ ਦੇ ਲੰਗਰ ਦੀ ਸੇਵਾ ਕਰਦੇ ਸੀ। ਅੱਜ ਉਹਨਾਂ ਦੀ ਦੂਸਰੀ ਬਰਸੀ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਵੱਲੋਂ ਖਾਲਸਾ ਦੀਵਾਨ ਸੈਟੀ ਅਤੇ ਗੁਰੂ ਨਾਨਕ ਪ੍ਰੀਤ ਚੰਦ ਦੇ ਸਮੂਹ ਸੇਵਾਦਾਰਾਂ ਵੱਲੋਂ ਰਲ ਮਿਲ ਕੇ ਅੱਜ ਉਹਨਾਂ ਦੀ ਦੂਸਰੀ ਬਰਸੀ ਮਨਾਈ ਜਾ ਰਹੀ ਹੈ, ਜੋ ਇੱਕ ਚੰਗੇ ਸੁਭਾਅ ਦੇ, ਮਲਾਪੜੇ ਸੁਭਾਅ ਦੇ ਵਿਅਕਤੀ ਸਨ ਅਤੇ ਬਹੁਤ ਸਾਰੇ ਸੇਵਾਦਾਰ ਉਹਨਾਂ ਨੇ ਗੁਰੂ ਕੀ ਲੰਗਰ ਦੀ ਸੇਵਾ ਵਿੱਚ ਜੋੜੇ। ਜਿੱਥੇ ਆਪ ਤਨਦੇਹੀ ਦੇ ਨਾਲ ਸੇਵਾ ਨਿਭਾਉਂਦੇ ਸਨ, ਉੱਥੇ ਬਹੁਤ ਸਾਰੇ ਸੇਵਾਦਾਰਾਂ ਨੂੰ ਗੁਰੂ ਕੇ ਲੰਗਰ ਦੀ ਸੇਵਾ ਦੇ ਨਾਲ ਜੋੜਿਆ। ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸਾਰੀਆਂ ਸੰਗਤਾਂ ਵੱਲੋਂ, ਅੱਜ ਉਹਨਾਂ ਦੀ ਯਾਦ ਦੇ ਅੰਦਰ ਦੀਵਾਨ ਸੱਜ ਰਹੇ ਨੇ। ਸੋ ਆਓ ਭਾਈ ਸਾਹਿਬ ਜੀ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

डोलन ते राखो प्रभु नानक दे कर हाथ जिता समुंद सागर नीर भरिया

ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਥ ਪਲ ਜੋ ਕੇ ਜਹਾਜ, ਗੁਰੂ ਗੁਰੂ ਨਿਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸ਼ਰਵਣ ਕੀਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਇਹ ਸ਼ਬਦ ਸੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰ ਕਾਲ ਇਹ ਦੇ ਸੰਜਰੀਏ। ਗੌੜੀ ਗੁਆਰੇਰੀ ਮਹਿਲਾ ਪੰਜਵਾਂ, ਜੋ ਆਪ ਜੀ ਦੇ ਵਿੱਚੋਂ ਸਿੱਧੇ ਬਾਣੀ ਨਾਲ ਜੁੜੇ ਹੋਏ ਨੇ ਆਪ ਜੀ ਨੂੰ ਪਤਾ ਹੋਏਗਾ। ਗੌੜੀ ਇੱਕ ਰਾਗ ਦਾ ਨਾਮ ਹੈ, ਗੁਆਰੇਰੀ ਗੌੜੀ ਦੀ ਇੱਕ ਕਿਸਮ ਦਾ ਨਾਮ ਹੈ। ਪੰਜਵੇਂ ਗੁਰੂ ਦੇਵ ਜੀ ਮਹਾਰਾਜ ਜੀ ਦੀ ਇਹ ਬਾਣੀ ਹੈ ਅਤੇ ਸ਼ਬਦ ਦੀ ਆਰੰਭਤਾ ਇੱਥੋਂ ਹੋਈ ਸੀ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਤ੍ਰਿਗਤ ਜੋਨਾਂ ਦੇ ਨਾਮ ਨੇ, ਇੱਕ ਇੱਕ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਤਾ। ਇਸ ਸ਼ਬਦ ਦਾ ਜਿਹੜਾ ਮੂਲ ਭਾਵ ਹੈ, ਧੁਰਾ ਸੀ, ਆਧਾਰ ਹੈ, ਜਿਹਨੂੰ ਰਹਾਉ ਆਖਦੇ ਹਾਂ, ਇਹ ਉਹ ਬੋਲ ਸੀ, ਮਿਲ ਜਗਦੀਸ਼ ਮਿਲਣ ਕੀ ਬਰੀਆ। ਬਰੀਆ ਵਾਰੀ ਨੂੰ ਕਹਿੰਦੇ ਨੇ। ਵਾਰੀ ਦਾ ਇੱਕ ਸਮਾਂ ਹੁੰਦਾ ਹੈ, ਜਿਵੇਂ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਨੇ। ਪੁਰਾਣੇ ਸਮੇਂ ਵਿੱਚ ਖੂਹ ਦੀ ਵਾਰੀ ਹੁੰਦੀ ਸੀ, ਅੱਜ ਕੱਲ੍ਹ ਨਹਿਰਾਂ ਅਤੇ ਮੋਗਿਆਂ ਦੀ ਵਾਰੀ ਹੁੰਦੀ ਹੈ। ਉਸ ਸਮੇਂ ਨੂੰ ਜੇਕਰ ਕੋਈ ਖੁੰਝ ਜਾਏ, ਉਹਦਾ ਖੇਤ ਸੁੱਕਾ ਹੀ ਰਹਿ ਜਾਂਦਾ ਸੀ। ਵਾਰੀ ਦੀ ਉਡੀਕ ਬੜੀ ਬੇਸਬਰੀ ਦੇ ਨਾਲ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਆਖਦੇ ਨੇ, ਇਹ ਉਹ ਜੂਨਾ ਨੇ ਜਿਨ੍ਹਾਂ ਦੇ ਵਿੱਚੋਂ ਲੰਘ ਕੇ ਤੈਨੂੰ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ। ਇਸ ਦੇਹੀ ਦੇ ਵਿੱਚ ਜਿਨ੍ਹਾਂ ਨੇ ਘਾਲ ਕੀਤੀ ਹੈ, ਸੇਵਾ ਕੀਤੀ ਹੈ, ਉਹਨਾਂ ਦਾ ਨਾਮ ਆਉਂਦਾ। ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸੀ, ਗੁਰੂ ਘਰ ਦੇ ਸਿੱਖ ਸੇਵਾਦਾਰ ਜੋ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਸਨ, ਲੰਗਰ ਦੀ ਸੇਵਾ ਕਰਦਿਆਂ ਕਰਦਿਆਂ ਹੀ ਉਹ ਪੰਜ ਭੂਤਕ ਸਰੀਰ ਨੂੰ ਛੱਡ ਕੇ ਇਸ ਸੰਸਾਰ ਤੋਂ ਚਲੇ ਗਏ। ਬਾਣੀ ਨੇ ਇੱਕ ਗੱਲ ਆਖੀ ਹੈ, ਇਹ ਸਮਾਂ ਸਾਡੇ ਧਿਆਨ ਵਿੱਚ ਨਹੀਂ ਕਦੋਂ ਆ ਜਾਣਾ। ਦਿਨੇ ਆਉਣਾ ਹੈ, ਰਾਤ ਨੂੰ ਆਉਣਾ ਹੈ, ਕਿਸ ਉਮਰ ਵਿੱਚ ਆਉਣਾ, ਕਿਸ ਰੁੱਤ ਵਿੱਚ ਆਉਣਾ, ਇਹ ਵੀ ਸਾਨੂੰ ਨਹੀਂ ਪਤਾ। ਕਈ ਬਚਪਨਾਂ ਵਿੱਚ ਹੀ ਚਲੇ ਜਾਂਦੇ ਨੇ, ਕਈ ਜਵਾਨੀ ਵਿੱਚ ਚਲੇ ਜਾਂਦੇ ਨੇ, ਕਈ ਬੁਢੇਪੇ ਵਿੱਚ ਚਲੇ ਜਾਂਦੇ ਨੇ, ਕਿਉਂਕਿ ਅੱਜ ਦਾ ਵਿਸ਼ਾ ਹੀ ਇਹ ਸੀ ਗੁਰਬਾਣੀ ਕੀਰਤਨ ਦੇ ਅੰਦਰ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਵਿਸ਼ੇ 'ਤੇ ਬੜੀ ਦੀਰਘ ਵਿਚਾਰ ਦੇਣੀ ਕੀਤੀ ਹੈ। ਤਿੰਨ ਹੀ ਅਵਸਥਾਵਾਂ ਨੇ ਸਰੀਰ ਦੀਆਂ, ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਣ। ਇਹ ਅਵਸਥਾ ਸਰੀਰ ਦੀ ਹੈ ਜਿਹਦਾ ਜ਼ਿਕਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰ ਰਹੇ ਨੇ। ਇੱਕ ਬਚਪਨਾ ਹੈ, ਇੱਕ ਜਵਾਨੀ ਹੈ, ਔਰ ਇੱਕ ਬੁਢੇਪਾ ਹੈ। ਇਹ ਕਰਤੀ ਦੀ ਕੁਦਰਤ ਹੈ, ਉਹਨੇ ਕਿਸੇ ਨੂੰ ਬਚਪਨਾ ਵਿੱਚ ਲੈ ਜਾਣਾ, ਕਿਸੇ ਨੂੰ ਜਵਾਨੀ ਵਿੱਚ ਲੈ ਜਾਣਾ ਹੈ, ਅਤੇ ਕਿਸੇ ਨੂੰ ਬੁਢੇਪੇ ਵਿੱਚ ਲੈਣਾ। ਸਲੋਕ 12 ਅਤੇ ਵਧੀਕ ਦੇ ਅੰਦਰ ਇੱਕ ਬੋਲ ਹੈ, ਇਸੇ ਕਰਕੇ ਤਾਂ ਉਸ ਨੂੰ ਕਰਤਾ ਆਖਦੇ ਨੇ। ਕਰਤਾ ਕਿਸ ਨੂੰ ਆਖੀਏ, ਵਿਣ ਪੁੱਛਿਆ ਹੀ ਲੈ ਜਾਏ। ਉਹ ਪੁੱਛਦਾ ਨਹੀਂ ਹੈ, ਉਹ ਆਵਾਜ਼ ਵੀ ਨਹੀਂ ਦਿੰਦਾ, ਉਹ ਸਲਾਹ ਵੀ ਨਹੀਂ ਲੈਂਦਾ,
ਉਹ ਇਸ਼ਾਰਾ ਵੀ ਨਹੀਂ ਕਰਦਾ। ਭਾਵੇਂ ਕੋਈ ਜੋਗੀ ਹੋਵੇ, ਭਾਵੇਂ ਕੋਈ ਜਤੀ ਹੋਵੇ, ਭਾਵੇਂ ਕੋਈ ਬਾਦਸ਼ਾਹ ਹੋਵੇ, ਭਾਵੇਂ ਕੋਈ ਤੱਪੀ ਹੋਵੇ, ਲੇਕਿਨ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨੇ ਇੱਕ ਗੱਲ ਆਖੀ ਹੈ, ਜਿਨ੍ਹਾਂ ਨੇ ਇਹ ਕੀਮਤੀ ਜ਼ਿੰਦਗੀ ਨੂੰ ਗੁਰੂ ਦੇ ਲੇਖੇ ਵਿੱਚ ਲਾਇਆ, ਉਹ ਪ੍ਰਵਾਨ ਹੋ ਜਾਂਦੇ ਨੇ, ਉਹ ਕਬੂਲ ਹੋ ਜਾਂਦੇ ਨੇ। ਬਹੁਤ ਘੱਟ ਐਸੇ ਹੁੰਦੇ ਨੇ। ਮੌਤਾਂ ਤਾਂ ਹਜ਼ਾਰਾਂ ਰੋਜ਼ ਹੁੰਦੀਆਂ ਨੇ, ਲੱਖਾਂ ਹੀ ਰੋਜ਼ ਹੁੰਦੀਆਂ ਨੇ, ਪਰ ਕਿਤੇ ਕਿਤੇ ਕੋਈ ਮੌਤ ਐਸੀ ਹੁੰਦੀ ਹੈ ਜਿਸ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕ ਜਾਂਦਾ ਹੈ। ਬਾਣੀ ਵੀ ਆਖਦੀ ਹੈ ਐਸੀ ਮੌਤ ਤੇ ਬਹੁਤ ਚੰਗੀ ਹੈ ਜੋ ਗੁਰੂ ਦੇ ਲੜ ਨੂੰ ਪਕੜਿਆ ਹੋਇਆ। ਆਪਾਂ ਦੇਖਦੇ ਹਾਂ ਕਈ ਵਾਰੀ ਕੋਈ ਕੀਰਤਨ ਕਰਦਿਆਂ ਕਰਦਿਆਂ ਹੀ, ਸ਼ਬਦ ਗਾਉਂਦਿਆਂ ਗਾਉਂਦਿਆਂ ਹੀ ਪਰਲੋਕ ਗਮਨ ਕਰ ਜਾਂਦਾ, ਕੋਈ ਸੇਵਾ ਕਰਦਿਆਂ ਕਰਦਿਆਂ ਇਸ ਸੰਸਾਰ ਤੋਂ ਚਲਾ ਜਾਂਦਾ। ਅਣਗਿਣਤ ਮੌਤਾਂ ਹੁੰਦੀਆਂ ਨੇ, ਅਨੇਕਾਂ ਹੀ ਜਨਮ ਹੁੰਦੇ ਨੇ, ਕੋਈ ਵਿਰਲਾ ਹੁੰਦਾ ਜਿਸ ਦੀ ਇਹ ਸਰੀਰਕ ਮੌਤ ਗੁਰੂ ਦੀ ਹਜ਼ੂਰੀ ਵਿੱਚ ਹੁੰਦੀ ਹੈ, ਗੁਰੂ ਦੇ ਚਰਨਾਂ ਵਿੱਚ ਹੁੰਦੀ ਹੈ। ਨਹੀਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਜਪ ਜੀ ਸਾਹਿਬ ਦੀ ਅੰਮ੍ਰਿਤਮਈ ਬਾਣੀ ਵਿੱਚ ਕਥਨ ਕੀਤਾ, ਰੂਪ ਵੱਖਰੇ ਵੱਖਰੇ ਨੇ, ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਵੱਖਰੇ ਵੱਖਰੇ ਨੇ। ਕੁਝ ਪੌੜੀਆਂ ਦਾ ਇੱਕ ਸਿਰਲੇਖ ਹੈ, ਜੇ ਆਪ ਜੀ ਸ਼੍ਰੀ ਜਪ ਜੀ ਸਾਹਿਬ ਦੀ ਬਾਣੀ ਨੂੰ ਗੌਹ ਨਾਲ ਪੜ੍ਹੋਗੇ, ਇੱਕ ਇੱਕ ਦੋ ਦੋ ਤਿੰਨ ਤਿੰਨ ਅਤੇ ਚਾਰ ਚਾਰ ਪੌੜੀਆਂ ਦਾ ਇੱਕ ਵਿਸ਼ਾ ਲੈ ਕੇ ਸਤਿਗੁਰੂ ਜੀ ਨੇ ਬਾਣੀ ਉਚਾਰੀ ਹੈ ਸ਼੍ਰੀ ਜਪ ਜੀ ਸਾਹਿਬ ਦੀ। ਜੇ ਸੁਣਨ ਦਾ ਵਿਸ਼ਾ ਹੈ ਤਾਂ ਚਾਰ ਪੌੜੀਆਂ, ਮੰਨਣ ਦਾ ਵਿਸ਼ਾ ਹੈ ਤਾਂ ਚਾਰ ਪੌੜੀਆਂ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਯੁਗ ਯੁਗ ਏਕੋ ਵੇਸ ਦੀਆਂ ਵੀ ਤਿੰਨ ਚਾਰ ਪੌੜੀਆਂ ਨੇ। ਇਹ ਯੋਗੀਆਂ ਦੇ ਨਾਲ ਸੰਬੰਧ ਰੱਖਣ ਵਾਲੀਆਂ ਪੌੜੀਆਂ। ਇਹਨਾਂ ਦੇ ਵਿੱਚ ਇੱਕ ਵਿਸ਼ਾ ਹੈ, ਹਰੇਕ ਮਨੁੱਖ ਦੀ ਜ਼ਿੰਦਗੀ ਵੱਖਰੀ ਵੱਖਰੀ ਹੈ, ਇਹ ਆਜ਼ਾਦੀ ਹੈ। ਅਸੰਖ ਚੋਰ ਹਰਾਮ ਖੋਰ, ਇਹ ਬੋਲ ਵੀ ਸ੍ਰੀ ਜਪ ਸਾਹਿਬ ਦੀ ਬਾਣੀ ਵਿੱਚ ਆਉਂਦਾ। ਅਣਗਿਣਤੋ ਬੰਦੇ ਨੇ ਜ਼ਿੰਦਗੀ ਦੇ ਵਿੱਚ ਗੁਨਾਹ ਹੀ ਕਰਦੇ ਜਾਂਦੇ ਨੇ, ਪਾਪ ਕਰਮ ਹੀ ਕਰਦੇ ਨੇ, ਕੋਈ ਗਿਣਤੀ ਥੋੜ੍ਹੀ ਹੈ। ਨਾ ਪੁੰਨ ਕਰਨ ਵਾਲਿਆਂ ਦੀ ਗਿਣਤੀ ਹੈ, ਨਾ ਪਾਪ ਕਰਨ ਵਾਲਿਆਂ ਦੀ ਗਿਣਤੀ ਹੈ। ਗੁਰੂ ਦੀ ਵਡਿਆਈ ਜਿਨ੍ਹਾਂ ਨੇ ਸੁਣੀ ਹੈ, ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਹੈ, ਜਿਨ੍ਹਾਂ ਨੇ ਗੁਰੂ ਨੂੰ ਸਿਮਰਿਆ ਹੈ, ਉਹ ਇੱਥੇ ਵੀ ਅਤੇ ਉੱਥੇ ਵੀ ਕਬੂਲ ਹੋ ਜਾਂਦੇ ਨੇ। ਆਪਾਂ ਇਤਿਹਾਸ ਪੜ੍ਹਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦਾ, ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੂੰ ਇੱਕ ਬੇਨਤੀ ਕੀਤੀ ਸੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਮੇਸ਼ਾ ਹੀ ਕਹਿੰਦੇ ਰਹਿੰਦੇ ਸਨ ਬਾਬਾ ਬੁੱਢਾ ਜੀ ਨੂੰ, ਤੁਸੀਂ ਬਹੁਤ ਸੇਵਾ ਕੀਤੀ ਹੈ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ, ਇਹਦੇ ਵਿੱਚ ਰੰਚਕ ਮਾਤਰ ਕੋਈ ਭਿੰਨ ਭੇਦ ਵੀ ਨਹੀਂ ਕਿ ਜੋ ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂ ਸਾਹਿਬਾਨਾਂ ਦੀ ਸਰੀਰਕ ਜਾਮੇ ਵਿੱਚ ਸੇਵਾ ਕੀਤੀ, ਦੀਦਾਰ ਕੀਤੇ। ਉਹਨਾਂ ਦੀ ਇੱਕ ਇੱਛਾ ਸੀ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਸਰੀਰਕ ਚੋਲੇ ਨੂੰ ਤਿਆਗਣ ਵੇਲੇ ਆਪ ਜੀ ਦੀ ਹਜ਼ੂਰੀ ਹੋਵੇ, ਆਪ ਜੀ ਦੀ ਹਾਜ਼ਰੀ ਹੋਵੇ। ਇੰਨੀ ਲੰਬੀ ਉਮਰ ਉਹਨਾਂ ਨੇ ਭੋਗੀ ਹੈ,

ਬੜਾ ਰੌਚਕ ਇਤਿਹਾਸ ਹੈ ਸ਼੍ਰੀ ਮੁਕਤਸਰ ਸਾਹਿਬ ਜੀ ਦਾ। ਕਲਗੀਧਰ ਪਾਤਸ਼ਾਹ ਕਹਿੰਦੇ, ਜੋ ਤੂੰ ਮੰਗੇਗਾ ਅੱਜ ਅਸੀਂ ਤੇਰੇ ਉੱਤੇ ਉਹੀ ਕਿਰਪਾ ਕਰ ਦਿਆਂਗੇ, ਜੋ ਤੇਰੀ ਭਾਵਨਾ ਹੈ ਅਸੀਂ ਉਹੀ ਤੈਨੂੰ ਦੇ ਦੇਵਾਂਗੇ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸੂਬਾ ਸਰਹੰਦ ਵਜ਼ੀਰ ਖਾਨ ਨੇ 10,000 ਫੌਜ ਲੈ ਕੇ ਕਲਗੀਧਰ ਪਾਤਸ਼ਾਹ ਜੀ ਦਾ ਪਿੱਛਾ ਕੀਤਾ ਸੀ। ਸੋ ਇਹ ਦੱਸ ਰਹੇ ਸੀ, ਖਬਰ ਦੇ ਰਹੇ ਸੀ, ਪਾਤਸ਼ਾਹ ਦੋ ਕੋਹ 'ਤੇ ਆ ਗਿਆ ਹੈ, ਸੂਬਾ ਸਰਹੰਦ ਇੱਕ ਕੋਹ 'ਤੇ ਆ ਗਿਆ, ਬਿਲਕੁਲ ਸਿਰ 'ਤੇ ਆ ਗਏ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਾਲ ਮਾਝੇ ਦੇ ਸਿੱਖ ਸਨ, ਮਾਲਵੇ ਦੀ ਫੌਜ ਭਾਈ ਦਾਨ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ। ਇਹ ਉਹੀ ਸਿੱਖ ਸਨ ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਭੇਟ ਕੀਤਾ ਹੋਇਆ ਸੀ, ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਸੀ। ਉਹ ਜੇ ਕਿਤੇ ਕੋਈ ਦਾਲ ਦੀ ਤਰ੍ਹਾਂ ਕਹਿੰਦੇ ਨਾ ਵੀ ਦਾਲ ਦੇ ਵਿੱਚ ਕਿਤੇ ਕਿਤੇ ਕੋੜਕੂ ਹੋ ਜਾਂਦਾ, ਉਹਨੂੰ ਬਾਹਰ ਕੱਢਣਾ ਪੈਂਦਾ। ਜੇ ਉਹ ਦਾਲ ਦੇ ਵਿੱਚੋਂ ਕੋੜਕੂ ਨੂੰ ਬਾਹਰ ਨਾ ਕੱਢਿਆ ਜਾਏ ਤਾਂ ਉਹ ਸਾਰੇ ਭੋਜਨ ਦਾ ਰਸ ਖਰਾਬ ਕਰ ਦਿੰਦਾ, ਸਾਰੇ ਭੋਜਨ ਦਾ ਸਵਾਦ ਖਰਾਬ ਹੋ ਜਾਏਗਾ। ਕਲਗੀਧਰ ਪਿਤਾ ਦੀ ਗੱਲ ਕਰੀਏ, ਬਾਕੀ ਗੁਰੂ ਸਾਹਿਬਾਨਾਂ ਦੀ ਗੱਲ ਕਰੀਏ, ਕਿਤੇ ਕਿਤੇ ਕੋਈ ਖੋਟ ਹੁੰਦੀ ਸੀ ਅਤੇ ਉਸਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ। ਰਾਮਿਆਣੇ ਦਾ ਉਹ ਅਸਥਾਨ ਹੈ, ਅੱਜ ਵੀ ਉੱਥੇ ਗੁਰਦੁਆਰਾ ਮੌਜੂਦ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਲਕੀਰ ਖਿੱਚੀ ਸੀ, ਕਹਿਣ ਲੱਗੇ ਜਿਸ ਨੇ ਮਰਨਾ ਹੈ ਉਹ ਸਾਡੇ ਨਾਲ ਚੱਲੇ, ਜਿਸ ਨੂੰ ਮੌਤ ਤੋਂ ਡਰ ਲੱਗਦਾ ਹੈ ਉਹ ਇਸ ਲਕੀਰ ਤੋਂ ਅੱਗੇ ਨਾ ਆਵੇ। ਇਹ ਬੋਲ ਆਖੇ ਸਨ ਸਾਡੇ ਇਤਿਹਾਸ ਵਿੱਚ, ਅੱਜ ਵੀ ਸਾਡੀ ਅਗਵਾਈ ਕਰਦੇ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਲੜਾਈ ਤੋਂ ਪਹਿਲਾਂ। ਵੱਡੀ ਗਿਣਤੀ ਵਿੱਚ ਸਿੱਖਾਂ ਨੇ ਉਸ ਲਕੀਰ ਨੂੰ ਪਾਰ ਕੀਤਾ ਸੀ, ਇਹਦਾ ਭਾਵ ਕੀ ਸੀ? ਅਸੀਂ ਗੁਰੂ ਦੇ ਇੱਕ ਇੱਕ ਬੋਲ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਸਾਂ। ਇਹ ਉਹੀ ਸਿੱਖ ਸਨ ਜਿਹੜੇ ਲਕੀਰ ਲੰਘ ਕੇ ਆ ਗਏ ਸੀ ਅੱਗੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਪਏ ਹੋਏ ਭਾਈ ਮਹਾਂ ਸਿੰਘ ਦੇ ਆਖਰੀ ਸਵਾਸ ਸਨ। ਇਹ ਸਿੱਖ ਸਹਿਕ ਰਿਹਾ ਸੀ, ਅੱਖਾਂ ਬੰਦ ਸਨ। ਇਹਦਾ ਚਿਹਰਾ ਮੋਹਰਾ ਸਾਰਾ ਖੂਨ ਦੇ ਨਾਲ ਲੱਥ ਪੱਥ ਹੋ ਚੁੱਕਾ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਸਿਰ ਰੱਖ ਕੇ ਇਹਦਾ ਮੁੱਖ ਆਪਣੇ ਰੁਮਾਲ ਦੇ ਨਾਲ ਪੂੰਝ ਕੇ ਆਖਿਆ, ਭਾਈ ਮਹਾਂ ਸਿੰਘ ਅੱਖਾਂ ਖੋਲ, ਅਸੀਂ ਤੇਰੇ ਉੱਤੇ ਕੋਈ ਨਦਰ ਕਰਨੀ ਲੋਚਦੇ ਹਾਂ, ਤੇਰੇ ਉੱਤੇ ਕੋਈ ਬਖਸ਼ਿਸ਼ ਕਰਨੀ ਚਾਹੁੰਦੇ, ਜੋ ਤੂੰ ਮੰਗੇਗਾ ਅਸੀਂ ਉਹ ਕੁਝ ਹੀ ਦੇ ਦੇਵਾਂਗੇ ਤੈਨੂੰ। ਤੇਰੀ ਸੇਵਾ ਥਾਂ ਪੈ ਗਈ ਹੈ, ਤੇਰੀ ਸੇਵਾ ਕਬੂਲ ਹੋ ਗਈ ਹੈ, ਕਬੂਲ ਹੋ ਜਾਣਾ। ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ ਗੱਲ, ਅਤੇ ਭਾਈ ਮਹਾਂ ਸਿੰਘ ਨੇ ਆਖਿਆ ਸੀ, ਪਾਤਸ਼ਾਹ ਜੇ ਮੇਰੀ ਸੇਵਾ ਕਬੂਲ ਹੋ ਗਈ ਹੈ ਅਤੇ ਮੈਨੂੰ ਕਿਰਪਾ ਕਰਕੇ ਹੋਰ ਆਰਜ਼ੂ ਨਹੀਂ, ਹੁਣ ਆਪਣੇ ਚਰਣਾਂ ਵਿੱਚ ਨਿਵਾਸ ਦੇ ਦਿਓ। ਕਲਗੀਧਰ ਪਾਤਸ਼ਾਹ ਜੀ ਨੇ ਫਿਰ ਇਵੇਂ ਹੀ ਕੀਤਾ ਸੀ, ਭਾਈ ਮਹਾਂ ਸਿੰਘ ਜੀ ਨੂੰ ਆਪਣੇ ਚਰਣਾਂ ਵਿੱਚ ਨਿਵਾਸ ਦਿੱਤਾ ਹੈ। ਉਹਨਾਂ ਦੀ ਯਾਦ ਲੱਖਾਂ ਦੀ ਗਿਣਤੀ ਵਿੱਚ ਅੱਜ ਵੀ ਸਿੱਖ ਉੱਤੇ ਜਾ ਕੇ ਮਸਤਕ ਟੇਕ ਕੇ ਤਾਜ਼ਾ ਕਰਦੇ ਨੇ। ਖਿਦਰਾਣਾ ਕਰ ਮੁਕਤ ਸਰ, ਮੁਕਤ ਮੁਕਤ ਸਭ ਕੀਨ ਹੋਏ ਸਾਬਤ, ਜੂਝੇ ਜਬੋ ਵੱਡੋ ਮਰਤਬੋ ਲੀਨ। ਇਹ ਬੋਲ ਗੁਰਪ੍ਰਤਾਪ ਕਰਤਾ ਸੂਰਜ ਗ੍ਰੰਥ ਦੇ ਕਵੀ ਸੰਤੋਖ ਸਿੰਘ ਦੇ ਲਿਖੇ ਹੋਏ ਨੇ। ਉਸ ਮਿੱਟੀ ਨੂੰ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮੁਕਤ ਕਰ ਦਿੱਤਾ ਸੀ। ਜਿੱਥੇ ਗੁਰੂ ਦੇ ਚਰਨ ਪੈ ਜਾਣ, ਬਾਣੀ ਵੀ ਆਖਦੀ ਹੈ ਔਰ ਸਾਡਾ ਇਤਿਹਾਸ ਵੀ ਕਹਿੰਦਾ, ਉੱਥੇ ਮਿੱਟੀ ਵੀ ਮੁਕਤ ਹੋ ਜਾਂਦੀ ਹੈ। ਇਨਸਾਨ ਮੁਕਤ ਹੋਣਾ ਤਾਂ ਕੋਈ ਵੱਡੀ ਗੱਲ ਨਹੀਂ,

0: ਗੁਰੂ ਦੀ ਨਦਰ ਕਰਕੇ ਮਿੱਟੀ ਮੁਕਤ ਹੋ ਜਾਂਦੀ ਹੈ। ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਨ ਪਾਰ ਉਤਾਰੇ। ਜਦ ਗੁਰੂ ਦੀ ਦ੍ਰਿਸ਼ਟੀ ਪੈਂਦੀ ਹੈ, ਗੁਰੂ ਦੀ ਨਜ਼ਰ ਪੈਂਦੀ ਹੈ ਤੇ ਮਿੱਟੀ ਵੀ ਪੂਜਣ ਯੋਗ ਹੋ ਜਾਂਦੀ ਹੈ। ਇਹੀ ਕਾਰਨ ਹੈ ਗੁਰੂ ਦੇ ਚਰਨਾਂ ਦੀ ਧੂੜ ਆਪਾਂ ਮਸਤਕ ਤੇ ਲਾ ਕਰਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਾਂ। ਇਸ ਮਿੱਟੀ ਵਿੱਚ ਵੀ ਗੁਰੂ ਦੀ ਨਜ਼ਰ ਹੈ, ਇਸ ਮਿੱਟੀ ਦੇ ਅੰਦਰ ਵੀ ਗੁਰੂ ਦੀ ਕਿਰਪਾ ਹੈ, ਨਜ਼ਰ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ। ਗੁਰੂ ਦੇ ਚਰਨਾਂ ਦੇ ਨਾਲ ਛੋਈ ਹੋਈ ਧਰਤੀ ਨੂੰ ਭਾਲਣਾ ਪਿਆ, ਸਿੱਖਾਂ ਨੂੰ ਮਿਹਨਤ ਕਰਕੇ ਲੱਭਣਾ ਪਿਆ। ਅੱਜ ਵਾਂਗੂ ਨਹੀਂ ਸੀ, ਪੱਕੀਆਂ ਸੜਕਾਂ ਬਣੀਆਂ ਹੋਈਆਂ ਸਨ, ਸਾਧਨ ਬਹੁਤ ਜ਼ਿਆਦਾ ਸਨ, ਰਸਤੇ ਵਿੰਗੇ ਟੇਢੇ, ਪਹਾੜਾਂ ਵਿੱਚੋਂ ਲੰਘ ਕੇ ਗੁਰੂ ਦੇ ਅਸਥਾਨਾਂ ਦੀ ਖੋਜ ਕਰਨੀ ਪੈਂਦੀ ਸੀ। ਜੇ ਅਸੀਂ ਪੁਰਾਣੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ, ਜੇ ਕਿਤੇ ਆਨੰਦਪੁਰ ਦਾ ਇਤਿਹਾਸ ਪੜ੍ਹੀਏ ਨਾ, ਕੁਝ ਐਸੀਆਂ ਗੱਲਾਂ ਆਉਂਦੀਆਂ ਨੇ ਇਤਿਹਾਸ ਦੇ ਅੰਦਰ ਕਿ ਗੁਰੂ ਦੇ ਉਸ ਅਸਥਾਨ 'ਤੇ ਪਹੁੰਚਣ ਵਾਸਤੇ ਪਤਾ ਨਹੀਂ ਸਰੀਰਕ ਜ਼ਿੰਦਗੀ ਰਹਿਣੀ ਹੈ ਜਾਂ ਨਹੀਂ ਰਹਿਣੀ, ਬਚਣਾ ਵੀ ਹੈ ਜਾਂ ਨਹੀਂ ਬਚਣਾ ਆਨੰਦਪੁਰ ਜਾਣ ਵਾਸਤੇ। ਕਿਉਂਕਿ ਆਲੇ ਦੁਆਲੇ ਰੰਗੜਾਂ ਦੇ ਪਿੰਡ ਸਨ, ਗੁਜਰਾਂ ਦੇ ਪਿੰਡ ਸਨ। ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਸਤੇ, ਮੱਥਾ ਟੇਕਣ ਵਾਸਤੇ ਵੀ ਸਿਰ ਤਲੀ 'ਤੇ ਰੱਖ ਕੇ ਜਾਣਾ ਪੈਂਦਾ ਸੀ, ਅੱਜ ਵਾਂਗੂ ਥੋੜ੍ਹੀ। ਇਹ ਉਸ ਸਮੇਂ ਦੀਆਂ ਗੱਲਾਂ ਨੇ। ਸ਼ਾਇਦ ਬਾਣੀ ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਨੇ ਇਸੇ ਕਰਕੇ ਹੀ ਆਖਿਆ, ਰੱਬ ਦੇ ਘਰ ਤੱਕ ਪਹੁੰਚਣ ਵਾਸਤੇ ਬੜੀ ਵੱਡੀ ਅਤੇ ਕਠਿਨ ਤਪੱਸਿਆ ਕਰਨੀ ਪੈਂਦੀ ਹੈ। ਗਲੀਏ ਚਿੱਕੜ, ਦੂਰ ਘਰ, ਨਾਲ ਪਿਆਰੇ ਨੇ, ਚੱਲਾਂ ਤਾਂ ਪੀਚੈ ਕੰਬਲੀ ਅੱਲਾਹ ਵਰਸੇ ਮੇ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਮੇਂ, ਜਾਏ ਮਿਲਾਂ ਤਿੰਨਾਂ ਸੱਜਣਾ, ਟੁੱਟੋ ਨਾਹੀਂ ਨਹੀਂ। ਕਹਿੰਦੇ ਨੇ ਸਿੱਖ ਜਦੋਂ ਆਨੰਦਪੁਰ ਸਾਹਿਬ ਜਾਂਦੇ ਸੀ ਨਾ, ਸ਼੍ਰੀ ਆਨੰਦਪੁਰ ਸਾਹਿਬ, ਅਤੇ ਘਰੇ ਕਹਿ ਕੇ ਜਾਂਦੇ ਸਨ ਕਿ ਜੇ ਜਿੰਦਾ ਰਹੇ ਤਾਂ ਵਾਪਸ ਆ ਜਾਵਾਂਗੇ, ਨਹੀਂ ਤਾਂ ਸਮਝਣਾ ਗੁਰੂ ਦੇ ਲੇਖੇ ਲੱਗ ਗਏ। ਇਹੋ ਜਿਹਾ ਇਤਿਹਾਸ ਵੀ ਲਿਖੀਏ, ਜਾਣਾ ਹੈ ਆਨੰਦਪੁਰ, ਗੁਰੂ ਦੇ ਅਸਥਾਨ 'ਤੇ ਮੱਥਾ ਟੇਕਣਾ ਹੈ ਅਤੇ ਜਿੰਦਾ ਰਹਿਣਾ ਹੈ ਜਾਂ ਨਹੀਂ ਰਹੀ, ਇਹ ਸੱਚੀ ਗੱਲ ਹੈ। ਬਹੁਤ ਸਾਰੇ ਸਿੱਖ ਮੈਦਾਨੇ ਜੰਗ ਵਿੱਚ ਜੂਝਦੇ ਸਨ ਅਤੇ ਬਾਕੀਆਂ ਨੂੰ ਕਹਿੰਦੇ ਸੀ ਹੁਣ ਤੁਸੀਂ ਚਲੇ ਜਾਓ, ਅਸੀਂ ਇਹਨਾਂ ਨੂੰ ਇੱਥੇ ਰੋਕਦੇ ਹਾਂ। ਅੱਧੇ ਕੁ ਸਿੱਖ ਲੜਨ ਲੱਗ ਪੈਂਦੇ ਸੀ ਅਤੇ ਅੱਧੇ ਫਿਰ ਅੱਗੇ ਆਨੰਦਪੁਰ ਸਾਹਿਬ ਜਾਂਦੇ ਸੀ ਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਇਹੋ ਜਿਹਾ ਇਤਿਹਾਸ ਹੈ ਸਾਡਾ। ਇਹੀ ਕਾਰਨ ਹੈ ਉਹ ਜਿਹੜਾ ਦਿਹਾੜਾ ਅਸੀਂ ਕੱਲ੍ਹ ਮਨਾਇਆ ਨਾ, ਗੁਰੂ ਕੇ ਬਾਗ ਦਾ ਮੋਰਚਾ। ਕੁਝ ਦਿਨ ਐਸੇ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ, ਸਾਡਾ ਇਤਿਹਾਸ ਹੀ ਇੰਨਾ ਵੱਡਾ। ਗੁਰੂ ਕੇ ਬਾਗ ਦੇ ਮੋਰਚੇ ਦਾ ਵੀ ਇਹੀ ਇਤਿਹਾਸ ਹੈ, ਉਹਨੂੰ ਆਜ਼ਾਦ ਕਰਵਾਉਣਾ ਸੀ। ਗੁਰੂ ਤੇਗ ਬਹਾਦਰ ਦਾ ਅਸਥਾਨ ਹੈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਉਹ ਪਵਿੱਤਰ ਧਰਤੀ। ਗੁਰੂ ਕਾ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕੋਈ ਬਹੁਤਾ ਦੂਰ ਨਹੀਂ ਹੈ। ਇੱਥੋਂ ਦੀ ਸੇਵਾ ਲੈਣ ਵਾਸਤੇ ਸਿੱਖਾਂ ਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਸਨ, ਵੱਡੀਆਂ ਸ਼ਹਾਦਤਾਂ ਦੇਣੀਆਂ ਪਈਆਂ ਸਨ, ਔਰ ਗਿਣਤੀ ਤੋਂ ਪਰਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਜਿਹੜੀ ਗੱਲ ਅਰਦਾਸ ਵਿੱਚ ਆਪਾਂ ਰੋਜ਼ ਚੇਤੇ ਕਰਦੇ ਹਾਂ ਨਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਆਖਿਆ, ਜਿਨ੍ਹਾਂ ਨੇ ਗੁਰੂ ਘਰ ਵਾਸਤੇ, ਗੁਰੂ ਦੀ ਸੇਵਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ, ਨਿਸ਼ਾਵਰ ਕੀਤਾ। ਦੋ ਤਰ੍ਹਾਂ ਦਾ ਇਤਿਹਾਸ ਹੈ। ਇੱਕ ਤਾਂ ਉਹ ਹੈ ਜਿਸ ਦਾ ਮੁੱਖ ਗੁਰੂ ਵੱਲ ਹੈ, ਦੂਜਾ ਉਹ ਹੈ ਜਿਸ ਦੀ ਪਿੱਠ ਗੁਰੂ ਵਾਲੇ ਪਾਸੇ। ਐਸਾ ਵੀ ਇਤਿਹਾਸ ਹੈ ਸਾਡਾ। ਇੱਕ ਉਹ ਜਿਸ ਨੇ ਗੁਰੂ ਵੱਲ ਮੁੱਖ ਕੀਤਾ ਹੋਇਆ, ਇੱਕ ਉਹ ਹੈ ਜਿਸ ਨੇ ਗੁਰੂ ਵਾਲੇ ਪਾਸੇ ਪਿੱਠ ਕੀਤੀ ਹੋਈ ਹੈ। ਆ ਹੁਣੇ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਅਸ਼ਟਮ ਬਲਬੀਰ ਆਖਦੇ ਨੇ, ਅੱਠਵੇਂ ਪਾਤਸ਼ਾਹ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਰਾਮ ਰਾਏ, ਉਹਨਾਂ ਦੀ ਗੁਰੂ ਵੱਲ ਪਿੱਠ ਹੈ, ਮੂੰਹ ਨਹੀਂ ਹੈ। ਉਹਨਾਂ ਦਾ ਗੁਰੂ ਵੱਲ ਮੁੱਖ ਨਹੀਂ ਸੀ, ਉਹਨਾਂ ਨੇ ਪਿੱਠ ਗੁਰੂ ਵੱਲ ਕੀਤੀ ਸੀ ਅਤੇ ਮੁੱਖ ਔਰੰਗਜ਼ੇਬ ਬਾਦਸ਼ਾਹ ਵਾਲੇ ਪਾਸੇ ਕੀਤਾ ਸੀ। ਬਾਦਸ਼ਾਹ ਕਿਵੇਂ ਖੁਸ਼ ਹੋ ਗਏ, ਬਾਦਸ਼ਾਹ ਦੀ ਪ੍ਰਸੰਨਤਾ ਕਿਵੇਂ ਮਿਲੀ? ਔਰੰਗਜ਼ੇਬ ਬਾਦਸ਼ਾਹ ਕੋਲੋਂ ਨਜ਼ਰਾਨੇ ਕਿਵੇਂ ਮਿਲਣ, ਕਿਉਂਕਿ ਮੁੱਖ ਬਾਦਸ਼ਾਹ ਵੱਲ ਹੈ, ਪਿੱਠ ਗੁਰੂ ਵੱਲ ਹੈ। ਇੱਕ ਤਾਂ ਉਹ ਮੁੱਖ ਹੈ ਜਿਹੜਾ ਗੁਰੂ ਵੱਲ ਹੁੰਦਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਆਨੰਦ ਸਾਹਿਬ ਵਿੱਚ ਦਰਜ ਹੈ, ਹੋਵੇ ਤਾਂ ਸਨਮੁੱਖ ਸਿੱਖ ਕੋਈ ਜਿਉਂ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰਨ ਜਾਣੇ ਕੋਈ। ਇੱਕ ਤਾਂ ਇਹ ਹੈ, ਦੂਜਾ ਜੇ ਕੋ ਗੁਰ ਤੇ ਵੇਮੁਖ ਹੋਵੇ। ਫਿਰ ਉਹਦੇ ਬਾਰੇ ਸਤਿਗੁਰੂ ਕਹਿੰਦੇ ਨੇ, ਬਾਬਾ ਰਾਮ ਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਨੇ, ਔਰ ਗੁਰੂ ਹਰ ਰਾਏ ਸਾਹਿਬ ਜੀ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਨੇ। ਉਹਨਾਂ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਇਸ ਕਰਕੇ ਤੋਰਿਆ ਸੀ ਗੁਰੂ ਹਰ ਰਾਏ ਮਹਾਰਾਜ ਜੀ ਨੇ ਕਿ ਤੁਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਗੁਰੂ ਨਾਨਕ ਮਹਾਰਾਜ ਜੀ ਦੀ ਵਿਚਾਰਧਾਰਾ ਦੱਸਣੀ ਹੈ, ਕਿਉਂਕਿ ਵਿਰੋਧੀਆਂ ਨੇ ਸ਼ੰਕੇ ਪਾਏ ਸਨ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਜੋ ਘਰ ਹੈ ਉਹ ਇਸਲਾਮ ਦੀ ਤੋਹੀਨ ਕਰਦਾ ਹੈ, ਇਸਲਾਮ ਦੇ ਵਿਰੋਧ ਹੈ। ਕਹਿੰਦੇ ਗੁਰੂ ਹਰ ਰਾਏ ਮਹਾਰਾਜ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਕੀਰਤਪੁਰ ਸਾਹਿਬ, ਉਹਨਾਂ ਨੇ ਆਪਣੇ ਨਾਲ ਕੁਝ ਸਿੱਖਾਂ ਨੂੰ ਦੇ ਕੇ ਤੋਰਿਆ ਆਪਣੇ ਵੱਡੇ ਸਾਹਿਬਜ਼ਾਦੇ ਨੂੰ, ਆਪਣੀ ਕਲਾ ਦੇ ਕੇ, ਆਪਣੀ ਸ਼ਕਤੀ ਦੇ ਕੇ, ਆਪਣੀਆਂ ਬਰਕਤਾਂ ਦੇ ਕੇ, ਬੋਲਾਂ ਦੀ ਸਿੱਧੀ ਦੇ ਕੇ ਤੋਰਿਆ ਸੀ। ਗੁਰੂ ਹਰ ਰਾਏ ਮਹਾਰਾਜ ਕਹਿਣ ਲੱਗੇ, ਰਾਮ ਰਾਏ ਤੈਨੂੰ ਅਸੀਂ ਦਿੱਲੀ ਦਰਬਾਰ ਵਿੱਚ ਭੇਜ ਰਹੇ ਹਾਂ, ਗੁਰੂ ਤੇਰੇ ਅੰਗ ਸੰਗ ਹੋਏਗਾ, ਗੁਰੂ ਤੇਰੇ ਨਾਲ ਹੋਏਗਾ, ਤੂੰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਔਰੰਗਜ਼ੇਬ ਦੇ ਸ਼ੰਕੇ ਦੂਰ ਕਰਨੇ ਨੇ। ਇਹ ਇਤਿਹਾਸ ਗਾਥਾ ਹੈ, ਇਤਿਹਾਸ ਦੀ ਗਾਥਾ ਹੈ। ਤਾਂ ਤੇ ਬਾਣੀ ਕਹਿੰਦੀ ਹੈ, ਤੈਨੂੰ ਇਹ ਭਾਵਨਾ ਬਣਾਉਣੀ ਪਵੇਗੀ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਾਂ ਫਿਰ ਬਾਣੀ ਕਹਿੰਦੀ, ਗੁਰ ਕਾ ਬਚਨ ਬਸੈ ਜੀ ਨਾਲੇ। ਕਹਿੰਦੇ ਨੇ ਉੱਥੇ ਜਾ ਕੇ ਕੁਝ ਐਸੇ ਸਵਾਲ ਕੀਤੇ ਗਏ ਬਾਬਾ ਰਾਮ ਰਾਏ ਨੂੰ, ਕਿਉਂਕਿ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ, ਸਤਿਕਾਰ ਬਹੁਤ ਵੱਡਾ ਦਿੱਤਾ ਗਿਆ ਸੀ। ਕੁਝ ਵਿਰੋਧੀ ਬੰਦੇ ਜਿਹੜੇ ਕਾਜੀ ਅਤੇ ਮੁੱਲਾਂ ਸੀ ਨਾ, ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਕਾਜੀ ਮੁੱਲਾ ਨੇ ਆਖਿਆ, ਕਹਿੰਦੇ ਔਰੰਗਜ਼ੇਬ ਇਹਨਾਂ ਨੂੰ ਇਹ ਗੱਲ ਵੀ ਤਾਂ ਪੁੱਛੋ ਨਾ ਕਿ ਨਾਨਕ ਦੀ ਬਾਣੀ ਦੇ ਅੰਦਰ ਇਸਲਾਮ ਦੀ ਤੋਹੀਨ ਕਿਉਂ ਕੀਤੀ ਹੈ, ਮਿੱਟੀ ਮੁਸਲਮਾਨ ਕੀ ਪੇੜ ਹੈ ਪੇ ਕੁਮਿਆਰ ਕਿਉਂ ਲਿਖੀ ਹੈ। ਜਲਦੀ ਕਰੇ ਪੁਕਾਰ ਕਿਉਂ ਲਿਖੀ ਹੈ, ਝੜ ਝੜ ਪਵੇ ਅੰਗਿਆਰ ਕਿਉਂ ਲਿਖੀ ਹੈ। ਆਸਾ ਕੀ ਵਾਰ ਦੇ ਅੰਦਰ ਆਪਾਂ ਇਹ ਬੋਲ ਪੜ੍ਹਦੇ ਹਾਂ, ਬੜੀ ਵਾਰ ਸੁਣੇ ਹਾਂ ਇਤਿਹਾਸ ਵਿੱਚ ਵੀ ਬਾਣੀ ਵਿੱਚ ਵੀ। ਅਤੇ ਕਹਿਣ ਲੱਗੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਕਾਜ਼ੀਆਂ ਦੇ ਕਹਿਣ 'ਤੇ, ਮੌਲਾਣਿਆਂ ਦੇ ਕਹਿਣ 'ਤੇ, ਵਿਰੋਧੀਆਂ ਦੇ ਕਹਿਣ 'ਤੇ ਇਹ ਗੱਲ ਪੁੱਛੀ ਅਤੇ ਉਹਨਾਂ ਨੇ ਆਖਿਆ ਸੀ ਬੇਈਮਾਨ ਕੀ ਮਿੱਟੀ ਹੈ, ਮੁਸਲਮਾਨ ਕੀ ਮਿੱਟੀ ਨਹੀਂ ਹੈ। ਆਪਣਾ ਬਚਾ ਕਹਿਣਾ ਤਾਂ ਚਾਹੀਦਾ ਸੀ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਡੰਕੇ ਦੀ ਚੋਟ 'ਤੇ ਆਖਿਆ ਕਿ ਸਰੀਰ ਦੀ ਕਿਰਿਆ ਦਾਹ ਸੰਸਕਾਰ ਭਾਵੇਂ ਕੋਈ ਸਾੜ ਕੇ ਕਰੇ, ਭਾਵੇਂ ਪਾਣੀ ਵਿੱਚ ਸੁੱਟ ਕੇ ਕਰੇ, ਭਾਵੇਂ ਮਿੱਟੀ ਵਿੱਚ ਦੱਬ ਕੇ ਕਰੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਰਮਾਂ ਦੀ ਖੇਡ ਹੈ, ਕੀਤੇ ਹੋਏ ਕੰਮ ਨਾਲ ਜਾਣੇ ਨੇ। ਕਹਿਣਾ ਤਾਂ ਇਹ ਚਾਹੀਦਾ ਸੀ। ਅਸਲ ਵਿੱਚ ਗੁਰੂ ਨਾਨਕ ਮਹਾਰਾਜ ਜੀ ਆਸਾ ਕੀ ਵਾਰ ਦੀ ਅੰਮ੍ਰਿਤਮਈ ਬਾਣੀ ਦੇ ਇਹਨਾਂ ਬੋਲਾਂ ਵਿੱਚ ਇਹੀ ਕਹਿ ਰਹੇ ਸਨ, ਕੋਈ ਸਾੜ ਦੇਵੇ ਕੋਈ ਫਰਕ ਨਹੀਂ ਪੈਂਦਾ, ਕੋਈ ਜ਼ਮੀਨ ਵਿੱਚ ਦੱਬ ਦੇਵੇ ਤਾਂ ਕੋਈ ਫਰਕ ਨਹੀਂ ਪੈਂਦਾ, ਕੋਈ ਖੂਹ ਵਿੱਚ ਲਟਕਾ ਦੇਵੇ ਤਾਂ ਕੋਈ ਫਰਕ ਨਹੀਂ ਪੈਂਦਾ, ਕੋਈ ਮੱਛੀਆਂ ਅੱਗੇ ਸੁੱਟ ਦੇਵੇ ਤਾਂ ਕੋਈ ਫਰਕ ਨਹੀਂ ਪੈਂਦਾ। ਫਰਕ ਤਾਂ ਪੈਂਦਾ, ਤੇਰੇ ਕਰਮ ਚੰਗੇ ਨੇ, ਤੇਰੀ ਕਰਤੂਤ ਚੰਗੀ, ਫਰਕ ਤਾਂ ਪੈਂਦਾ। ਇਹ ਤਾਂ ਸਰੀਰ ਨੂੰ ਸੰਭਾਲਣ ਦੀ ਇੱਕ ਵਿਧੀ ਹੈ, ਤਰੀਕਾ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੱਕ ਦੱਜੇ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਪੀ ਫਿਰ ਹਸਣ ਪਾਹੇ। ਹਸਣ ਦਾ ਭਾਵ ਹੁੰਦਾ ਖੂਹ ਵਿੱਚ ਲਟਕਾ ਦੇਣਾ, ਪੰਛੀ ਖਾ ਜਾਂਦੇ ਨੇ। ਇਹ ਗੁਰੂ ਨਾਨਕ ਮਹਾਰਾਜ ਜੀ ਦੀ ਵਿਚਾਰਧਾਰਾ ਸੀ। ਇਹਦਾ ਜ਼ਿਕਰ ਕਰਨ ਦੀ ਥਾਂ 'ਤੇ ਬਾਬਾ ਰਾਮ ਰਾਏ ਨੇ ਕਿਹਾ, ਨਹੀਂ ਜੀ ਨਹੀਂ, ਇਹ ਮਿੱਟੀ ਮੁਸਲਮਾਨ ਕੀ ਨਹੀਂ, ਇਹ ਤਾਂ ਬੇਈਮਾਨ ਕੀ ਮਿੱਟੀ ਹੈ। ਦਿੱਲੀ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਨੇ ਇੱਕ ਪੱਤਰਿਕਾ ਲਿਖ ਕੇ, ਚਿੱਠੀ ਲਿਖ ਕੇ ਗੁਰੂ ਹਰਰਾਏ ਮਹਾਰਾਜ ਜੀ ਨੂੰ ਇਹ ਸਾਰੀ ਗੱਲ ਆਖੀ। ਦਿੱਲੀ ਦੇ ਸਿੱਖਾਂ ਨੇ ਬਾਬਾ ਰਾਮ ਰਾਏ ਵੱਲੋਂ ਕੀਤੇ ਇਸ ਘਿਨਾਉਣੇ ਕਰਮ ਬਾਰੇ ਕੀਰਤਪੁਰ ਸਾਹਿਬ ਖਬਰ ਭੇਜ ਦਿੱਤੀ, ਪੱਤਰਿਕਾ ਭੇਜੀ। ਗੁਰੂ ਹਰਰਾਏ ਮਹਾਰਾਜ ਜੀ ਨੇ ਆਖ ਦਿੱਤਾ ਸੀ, ਰਾਮ ਰਾਏ ਹੁਣ ਤੂੰ ਸਾਡੇ ਮੱਥੇ ਨਹੀਂ ਲੱਗਣਾ, ਸਾਡੇ ਕੋਲ ਨਹੀਂ ਆਉਣਾ, ਜਿੱਧਰ ਤੇਰਾ ਮੂੰਹ ਹੈ ਤੂੰ ਉੱਧਰ ਨੂੰ ਹੀ ਚਲਾ ਜਾਏ। ਉਹਨੇ ਯਤਨ ਬੜੇ ਕੀਤੇ, ਮੈਨੂੰ ਗੁਰਤਾ ਮਿਲੇ, ਮੈਨੂੰ ਗੁਰਿਆਈ ਮਿਲੇ, ਔਰੰਗਜ਼ੇਬ ਬਾਦਸ਼ਾਹ ਦਾ ਸਾਥ ਵੀ ਮਿਲਿਆ, ਪਰ ਇਹ ਦਰਗਾਹੀ ਸੀ ਨਾ, ਦਾਤ ਦੁਨਿਆਵੀ ਥੋੜ੍ਹੀ ਸੀ, ਗੁਰਿਆਈ ਦੀ ਦਾਤ ਦਰਗਾਹੀ ਸੀ, ਰੱਬ ਦੇ ਘਰ ਤੋਂ ਵਰਸਾਈ ਹੋਈ ਸੀ। ਇਹ ਕਿਸੇ ਦੁਨਿਆਵੀ ਬਾਦਸ਼ਾਹ ਦੀ ਰਹਿਮਤ ਦੇ ਕਰਮ ਨਾਲ ਪ੍ਰਾਪਤ ਨਹੀਂ ਹੁੰਦੀ, ਇਹ ਤਾਂ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਨਦਰ ਕਰਮ, ਕਰਮ ਦਾ ਭਾਵ ਬਖਸ਼ਿਸ਼, ਨਦਰ ਕਰਮ ਨਦਰ ਵਾਲੀ ਬਖਸ਼ਿਸ਼। ਗੁਰੂ ਘਰ ਵਿੱਚ ਇਹ ਦਾਤਾਂ ਨਦਰ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦੀਆਂ ਨੇ। ਆਖਰ ਗੁਰਿਆਈ ਮਿਲੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ। ਬਹੁਤ ਥੋੜ੍ਹਾ ਜਿਹਾ ਜੀਵਨ ਹੈ, ਕੌਤਕ ਬਹੁਤ ਵੱਡੇ ਕੀਤੇ ਨੇ ਉਹਨਾਂ ਨੇ। ਆਪਾਂ ਉਸ ਦਿਨ ਵੀ ਵਿਚਾਰ ਕੀਤੀ ਸੀ, ਸਿਰ 'ਤੇ ਛੜੀ ਰੱਖ ਕੇ ਉਹਨਾਂ ਨੇ ਛੱਜੂ ਕੋਲੋਂ ਅਰਥ ਕਰਵਾ ਦਿੱਤੇ ਸਨ, ਉਸ ਸ਼ੰਕਾਵਤੀ ਬ੍ਰਾਹਮਣ ਨੂੰ ਨਿਰ ਉੱਤਰ ਕਰ ਦਿੱਤਾ ਸੀ, ਜਿਹੜਾ ਕਹਿੰਦਾ ਸੀ ਭਗਵਾਨ ਕ੍ਰਿਸ਼ਨ ਤਾਂ ਹੋਏ ਨੇ, ਇਹਨਾਂ ਨੇ ਹੋਰ ਵੱਡਾ ਨਾਮ ਰੱਖ ਦਿੱਤਾ ਹੈ, ਨਾਲ ਹਰ ਕ੍ਰਿਸ਼ਨ ਲਾ ਦਿੱਤਾ ਹੈ। ਉਂਝ ਹਰ ਦਾ ਅਰਥ ਵੀ ਕ੍ਰਿਸ਼ਨ ਹੀ ਹੈ, ਹਰ ਕ੍ਰਿਸ਼ਨ, ਹਰ ਵੀ ਕ੍ਰਿਸ਼ਨ ਨੂੰ ਹੀ ਆਖਦੇ ਨੇ। ਲੇਕਿਨ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਪਰਉਪਕਾਰ ਕੀਤਾ ਨਾ ਦਿੱਲੀ ਵਿੱਚ, ਐਵੇਂ ਥੋੜ੍ਹੀ ਅਰਦਾਸ ਬੇਨਤੀ ਅੰਦਰ ਆਪਾਂ ਰੋਜ਼ ਹੀ ਚੇਤੇ ਕਰਦੇ ਹਾਂ, ਸ਼੍ਰੀ ਹਰਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪਣੇ ਚਰਨ ਪਾਏ। ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਚਰਨ ਪਾਏ, ਇਸੇ ਕਰਕੇ ਉਹਨੂੰ ਬੰਗਲਾ ਸਾਹਿਬ ਆਖਦੇ ਹਾਂ ਅੱਜ ਵੀ। ਉਂਝ ਕਿੰਨੇ ਕੁ ਕਿਲੇ ਨੇ, ਕਿੰਨੇ ਕੁ ਮਹਿਲ ਨੇ, ਕਿੰਨੇ ਕੁ ਬੰਗਲੇ ਨੇ ਦਿੱਲੀ ਵਿੱਚ, ਕਿਸੇ ਨੂੰ ਸਾਹਿਬ ਥੋੜ੍ਹੀ ਆਖਿਆ ਜਾਂਦਾ, ਕਿਸੇ ਨੂੰ ਸਾਹਿਬ ਨਹੀਂ। ਉੱਥੇ ਕੋਈ ਇੱਕ ਬੰਗਲਾ ਥੋੜ੍ਹੀ ਸੀ ਦਿੱਲੀ ਵਿੱਚ, ਔਰੰਗਜ਼ੇਬ ਬਾਦਸ਼ਾਹ ਦਾ ਬੰਗਲਾ ਹੋਏਗਾ, ਹਜ਼ਾਰਾਂ ਦੀ ਗਿਣਤੀ ਵਿੱਚ ਅੱਗੇ ਇਹਦੇ ਫੌਜਦਾਰ ਸਨ, ਅਹਿਲਕਾਰ ਸਨ, ਇਹਦੇ ਮੰਤਰੀ ਅਤੇ ਸੰਤਰੀ ਸਨ, ਉਹਨਾਂ ਦੇ ਬੰਗਲੇ ਹੋਣਗੇ ਦਿੱਲੀ ਦਰਬਾਰ ਵਿੱਚ। ਬਹੁਤ ਸਾਰੇ ਰਾਜਪੂਤਾਨੇ ਦੇ ਜਿਹੜੇ ਰਾਜੇ ਸੀ, ਜਿਹੜੇ ਨਿੱਕੀਆਂ ਨਿੱਕੀਆਂ ਰਿਆਸਤਾਂ ਦੇ ਮਾਲਕ ਸਨ, ਉਹਨਾਂ ਦੇ ਬੰਗਲੇ ਵੀ ਦਿੱਲੀ ਵਿੱਚ ਸਨ। ਅੱਜ ਵੀ ਆਪਾਂ ਦੇਖਦੇ ਹਾਂ ਕਪੂਰਥਲਾ ਦੀ ਰਿਆਸਤ ਦਾ ਮਹਿਲ ਦਿੱਲੀ ਵਿੱਚ ਮੌਜੂਦ ਹੈ, ਜਿਹੜੀਆਂ ਅੱਜ ਰਿਆਸਤਾਂ ਨੇ ਪੰਜਾਬ ਦੇ ਅੰਦਰ, ਹੁਣ ਤਾਂ ਖਤਮ ਹੋ ਗਈਆਂ। ਉਸ ਵੇਲੇ ਹਿੰਦੁਸਤਾਨ ਦੀਆਂ ਰਿਆਸਤਾਂ ਦੇ ਜਿਹੜੇ ਰਾਜੇ ਸੀ, ਉਹਨਾਂ ਨੇ ਆਪਣੇ ਰਹਿਣ ਦੇ ਟਿਕਾਣੇ ਦਿੱਲੀ ਵਿੱਚ ਵੀ ਬਣਾਏ ਹੋਏ ਸਨ, ਬੰਗਲੇ ਦਿੱਲੀ ਵਿੱਚ ਵੀ ਬਣਾਏ ਹੋਏ ਸਨ। ਉਹਨਾਂ ਦੇ ਵਿੱਚੋਂ ਜਿਵੇਂ ਹੁਣ ਪੰਜਾਬ ਭਵਨ ਹੈ ਦਿੱਲੀ ਦੇ ਵਿੱਚ, ਜੇ ਆਪ ਗਏ ਹੋ ਤਾਂ ਇਹ ਵੱਖਰੇ ਵੱਖਰੇ ਸੂਬਿਆਂ ਦੇ ਭਵਨ ਅੱਜ ਵੀ ਨੇ ਉੱਥੇ ਮੌਜੂਦ। ਉਦੋਂ ਰਿਆਸਤਾਂ ਦੇ ਰਾਜਿਆਂ ਦੇ ਭਵਨ ਸਨ, ਬੰਗਲੇ ਸਨ। ਰਾਜਾ ਜੈ ਸਿੰਘ ਰਾਜਪੂਤਾਨੇ ਦਾ ਇੱਕ ਰਾਜਾ ਸੀ, ਔਰੰਗਜ਼ੇਬ ਬਾਦਸ਼ਾਹ ਦੇ ਬਹੁਤ ਨਜ਼ਦੀਕ ਸੀ, ਬੜਾ ਨੇੜੇ ਸੀ। ਇਹ ਨੀਤੀ ਹੁੰਦੀ ਹੈ ਕਿ ਹਰੇਕ ਧਰਮ ਦੇ ਕੁਝ ਬੰਦੇ ਬਾਦਸ਼ਾਹਾਂ ਨੇ ਰਾਜਿਆਂ ਦੇ ਆਪਣੇ ਦਰਬਾਰ ਵਿੱਚ ਰੱਖੇ ਹੁੰਦੇ ਨੇ। ਉਹ ਪਹਿਲਾਂ ਦੇਖਦਾ ਮੇਰੇ ਰਾਜ ਵਿੱਚ ਕਿੰਨੇ ਕੁ ਧਰਮੀ ਨੇ, ਕਿੰਨੇ ਕੁ ਧਾਰਮਿਕ ਪੱਖ ਦੇ ਲੋਕ ਨੇ। ਹਰੇਕ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਕੁਝ ਲੋਕਾਂ ਨੂੰ ਬਾਦਸ਼ਾਹ ਨੇ ਆਪਣੇ ਦਰਬਾਰੀ ਬਣਾਇਆ ਹੁੰਦਾ, ਉਦੋਂ ਵੀ ਸੀ ਅਤੇ ਅੱਜ ਵੀ ਹੈ। ਅੱਜ ਵੀ ਦੇਖਦੇ ਹਾਂ, ਅੱਜ ਦੀ ਨੀਤੀ ਵਿੱਚ ਵੀ ਇਹੀ ਹੈ ਨਾ, ਬਾਦਸ਼ਾਹਾਂ ਨੇ ਰਾਜਿਆਂ ਨੇ ਕੁਝ ਸਿੱਖ ਧਰਮ ਦੇ ਬੰਦੇ ਆਪਣੇ ਨਾਲ ਰੱਖੇ ਨੇ, ਕੁਝ ਮੁਸਲਮਾਨ ਧਰਮ ਦੇ, ਕੋਈ ਈਸਾਈਅਤ ਦੇ, ਤਾਂ ਕਿ ਸਾਰਿਆਂ ਨੂੰ ਖੁਸ਼ ਕੀਤਾ ਜਾ ਸਕੇ। ਇਸੇ ਤਰ੍ਹਾਂ ਰਾਜਪੂਤਾਨੇ ਦਾ ਇੱਕ ਰਾਜਾ ਸੀ, ਨਾਮ ਸੀ ਇਹਦਾ ਰਾਜਾ ਜੈ ਸਿੰਘ, ਇਹਦਾ ਇੱਥੇ ਬੰਗਲਾ ਹੁੰਦਾ ਸੀ। ਇਹਦੇ ਰਾਹੀਂ ਹੀ ਗੁਰੂ ਹਰਰਾਏ ਮਹਾਰਾਜ ਜੀ ਤੱਕ ਪਹੁੰਚ ਕੀਤੀ ਗਈ ਸੀ ਔਰੰਗਜ਼ੇਬ ਵੱਲੋਂ, ਸਿੱਧੀ ਥੋੜ੍ਹੀ ਪਹੁੰਚ ਹੋਈ ਸੀ। ਰਾਜਾ ਜੈ ਸਿੰਘ ਦੇ ਰਾਹੀਂ ਗੁਰੂ ਹਰਰਾਏ ਮਹਾਰਾਜ ਜੀ ਤੱਕ ਪਹੁੰਚ ਹੋਈ ਸੀ। ਇਹਦੇ ਰਾਹੀਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ ਗਿਆ ਸੀ। ਇਹਦੇ ਬੰਗਲੇ ਦੀ ਕਥਾ ਬੜੀ ਵਾਰ ਸੁਣੀ ਹੈ, ਇੱਕ ਭਰਮ ਕੱਢਣ ਵਾਲੀ ਕੌਤਕ ਰੂਪੀ ਜਿਹੜੀ ਕਥਾ ਆਉਂਦੀ ਹੈ। ਰਾਜੇ ਦੀ ਰਾਣੀ ਨੇ ਗੋਲੀਆਂ ਵਾਲੇ ਬਸਤਰ ਪਾ ਕੇ ਸ਼ੰਕਾ ਪ੍ਰਗਟ ਕੀਤਾ ਸੀ, ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਇਹਦੇ ਸਿਰ ਉੱਤੇ ਛੜੀ ਰੱਖ ਕੇ ਇਸ ਦੇ ਸ਼ੰਕੇ ਨੂੰ ਨਿਵਿਰਤ ਕਰ ਦਿੱਤਾ ਸੀ। ਗੁਰੂ ਦਾ ਇਹੀ ਗੁਣ ਹੈ, ਗੁਰੂ ਦੀ ਇਹੀ ਨਜ਼ਰ ਹੈ, ਇਹ ਜਿੱਥੇ ਸਿੱਖ ਉੱਤੇ ਕਿਰਪਾ ਬਖਸ਼ਿਸ਼ ਹੁੰਦੀ ਹੈ, ਉੱਥੇ ਕੋਈ ਭਰਮ ਹੋ ਜਾਏ, ਭੁਲੇਖਾ ਪੈ ਜਾਏ, ਸ਼ੰਕਾ ਹੋ ਜਾਏ, ਸ਼ੰਕਾ ਬੜੀ ਭਿਆਨਕ ਚੀਜ਼ ਹੈ, ਭੁਲੇਖਾ ਬਹੁਤ ਵੱਡੀ ਰੁਕਾਵਟ ਹੈ ਮਨੁੱਖ ਦੀ ਜ਼ਿੰਦਗੀ ਦੇ ਅੰਦਰ। ਇੱਕ ਬੋਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ, ਭਗਤ ਰਵਿਦਾਸ ਜੀ ਦੀ ਬਾਣੀ ਵਿੱਚ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਰਾਜ ਰੱਸੀ ਨੂੰ ਕਹਿੰਦੇ ਨੇ, ਭੁਯੰਗ ਸੱਪ ਨੂੰ ਕਹਿੰਦੇ ਨੇ। ਅੰਧੇਰੇ ਵਿੱਚ ਭੁਲੇਖਾ ਪੈਂਦਾ, ਰੱਸੀ ਹੈ ਜਾਂ ਸੱਪ ਹੈ। ਅੰਧੇਰੀ ਰਾਤ ਵਿੱਚ ਕੋਈ ਰਸਤੇ 'ਤੇ ਚੱਲ ਰਿਹਾ ਹੈ, ਭਰਮ ਪੈ ਜਾਂਦਾ, ਭੁਲੇਖਾ ਪੈ ਜਾਂਦਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਤਾਂ ਗੁਰਿਆਈ ਮਿਲ ਗਈ, ਗੁਰਤਾ ਗੱਦੀ ਦੀ ਦਾਤ ਮਿਲ ਗਈ, ਲੇਕਿਨ ਇਸ ਬਖਸ਼ਿਸ਼ ਤੋਂ, ਇਸ ਰਹਿਮਤ ਤੋਂ ਬਾਬਾ ਰਾਮ ਰਾਏ ਖਾਲੀ ਹੀ ਚਲੇ ਗਏ। ਖਾਲੀ ਚੱਲੇ ਧਨੀ ਸਿਉਂ, ਟਿੱਬੇ ਜਿਉਂ ਮੀਆਂ। ਉਹ ਗੁਰੂ ਦੀ ਨਜ਼ਰ ਤੋਂ ਖਾਲੀ ਚਲੇ ਜਾਂਦੇ ਨੇ, ਵਿਹਲੇ ਹੀ ਚਲੇ ਜਾਂਦੇ ਨੇ। ਅਖੀਰ ਵਿੱਚ ਇਹਨੂੰ ਫਿਰ ਕਹਿੰਦੇ ਦੂਨ ਦੇ ਇਲਾਕੇ ਵਿੱਚ ਜਾਗੀਰ ਦੇ ਕੇ ਇੱਕ ਦੇਹਰਾ ਬਣਾ ਕੇ ਦੇ ਦਿੱਤਾ ਗਿਆ, ਜਿਸ ਨੂੰ ਦੇਹਰਾਦੂਨ ਆਖਦੇ ਹਾਂ। ਇਹਦਾ ਪੁਰਾਣਾ ਨਾਮ ਸੀ ਦੇਹੋਰਾ, ਦੂਨ ਜੰਗਲ ਦਾ ਨਾਮ ਸੀ। ਇੱਥੇ ਉੱਤਰਾਖੰਡ ਦੇ ਇਲਾਕੇ ਦੇ ਵਿੱਚ ਅੱਜ ਕੱਲ੍ਹ ਇਹ ਅਸਥਾਨ ਉੱਤਰਾਖੰਡ ਦੀ ਰਾਜਧਾਨੀ ਦਾ ਨਾਮ ਹੈ ਦੇਹਰਾਦੂਨ। ਦੂਨ ਜੰਗਲ ਹੀ ਜੰਗਲ ਸੀ ਇੱਥੇ। ਇੱਥੇ ਇਹਨੂੰ ਫਿਰ ਇੱਕ ਦੇਹੋਰਾ ਬਣਾ ਦਿੱਤਾ, ਜਿੱਥੇ ਇਹਨੇ ਆਪਣੀ ਸਿੱਖੀ ਸੇਵਕੀ ਚਲਾ ਲਈ, ਆਪਣੀ ਗੱਦੀ ਚਲਾ ਲਈ ਸੀ। ਇਹ ਹੁੰਦਾ ਆਇਆ ਹੈ। ਭਾਈ ਗੁਰਦਾਸ ਜੀ ਨੇ ਬੜੀ ਦੀਰਘ ਵਿਚਾਰ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਬਰਾਬਰ ਗੱਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਉਹ ਗੁਰੂ ਅੰਗਦ ਦੇਵ ਜੀ ਦੇ ਬਰਾਬਰ ਵੀ ਲੱਗੀ ਸੀ, ਫਿਰ ਗੁਰੂ ਅਮਰਦਾਸ ਜੀ ਦੇ ਸਾਹਮਣੇ ਲੱਗ ਗਈ, ਫਿਰ ਗੁਰੂ ਰਾਮਦਾਸ ਜੀ ਦੇ ਬਰਾਬਰ ਗੱਦੀ ਲੱਗੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਬਾਬਾ ਪਿਰਥੀ ਚੰਦ ਨੇ ਲਾ ਲਈ, ਫਿਰ ਬਾਬਾ ਧੀਰਮੱਲ ਨੇ ਆਪਣੀ ਗੱਦੀ ਸਥਾਪਿਤ ਕੀਤੀ। ਬੜਾ ਵੱਡਾ ਇਤਿਹਾਸ ਹੈ। ਦੇਹਰਾਦੂਨ ਦੇ ਇਲਾਕੇ ਵਿੱਚ ਬਾਬਾ ਰਾਮ ਰਾਏ ਨੇ ਆਪਣੇ ਆਪ ਨੂੰ ਗੁਰੂ ਹੋਣਾ ਘੋਸ਼ਿਤ ਕਰਕੇ ਆਪਣਾ ਗੁਰੂ ਡੰਮ ਚਲਾ ਲਿਆ ਸੀ, ਗੱਦੀ ਚਲਾ ਲਈ ਸੀ। ਇਹ ਤਾਂ ਅੰਤ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਇੱਥੇ ਨੇੜੇ ਆਏ ਨਾ, ਇੱਕ ਵਾਰ ਦੇਹਰਾਦੂਨ ਦੇ ਨੇੜੇ ਅਸਥਾਨ ਹੈ ਸ਼੍ਰੀ ਪਾਉਂਟਾ ਸਾਹਿਬ, ਪਾਉਂਟਾ ਸਾਹਿਬ। ਇੱਥੇ ਜਦੋਂ ਕਲਗੀਧਰ ਪਾਤਸ਼ਾਹ ਆਏ, ਜਮਨਾ ਨਦੀ ਦੇ ਕੰਢੇ 'ਤੇ ਆਪਣੇ ਮੁਬਾਰਕ ਚਰਨ ਪਾ ਕੇ ਪਾਉਂ ਟਿਕਾ ਕੇ ਇਸ ਨਗਰ ਨੂੰ ਆਬਾਦ ਕਰਕੇ ਇਹਦਾ ਨਾਮ ਰੱਖਿਆ ਪਾਉਂ ਟਿੱਕਾ ਸਾਹਿਬ, ਜਿੱਥੇ ਪਾਉਂ ਟਿੱਕਿਆ, ਜਿੱਥੇ ਪੈਰ ਟਿੱਕਿਆ, ਬਾਅਦ 'ਚ ਪਾਉਂਟਾ ਸਾਹਿਬ ਬਣ ਗਏ। ਔਰੰਗਜ਼ੇਬ ਬਾਦਸ਼ਾਹ ਦੀਆਂ ਦਿੱਤੀਆਂ ਹੋਈਆਂ ਇਹ ਜਾਗੀਰਾਂ ਲੈ ਕੇ ਵੀ ਬਾਬਾ ਰਾਮ ਰਾਏ ਦੇ ਅੰਦਰ ਸ਼ਾਂਤੀ ਨਹੀਂ ਸੀ, ਸ਼ੀਤਲਤਾ ਨਹੀਂ ਸੀ, ਭਟਕਣਾ ਬਹੁਤ ਵੱਡੀ ਸੀ। ਉਹ ਸੀ ਗੁਰੂ ਘਰ ਤੋਂ ਬੇਮੁੱਖ ਹੋਣ ਦਾ ਟਿੱਕਾ ਲੱਗਿਆ ਹੋਇਆ, ਦਾਗ ਲੱਗਿਆ ਹੋਇਆ। ਕਿਉਂਕਿ ਗੁਰੂ ਹਰ ਰਾਏ ਮਹਾਰਾਜ ਜੀ ਨੇ ਬਾਬਾ ਰਾਮ ਰਾਏ ਨੂੰ ਆਖਿਆ ਸੀ, ਹੁਣ ਤੂੰ ਸਾਡੇ ਮੱਥੇ ਨਹੀਂ ਲੱਗਣਾ, ਸਾਡੇ ਵੱਲ ਮੂੰਹ ਨਹੀਂ ਕਰਨਾ, ਤੂੰ ਵਾਪਸ ਕੀਰਤਪੁਰ ਨਾ ਆਵੀਂ, ਜਿੱਧਰ ਤੇਰਾ ਮੂੰਹ ਹੈ ਉੱਧਰ ਹੀ ਚਲਾ ਜਾਈਂ। ਧਨ ਬੜਾ ਮਿਲ ਗਿਆ ਔਰੰਗਜ਼ੇਬ ਬਾਦਸ਼ਾਹ ਕੋਲੋਂ, ਜਾਗੀਰ ਬਹੁਤ ਮਿਲ ਗਈ, ਦੌਲਤ ਬੜੀ ਮਿਲ ਗਈ ਸੀ, ਲੇਕਿਨ ਜਿਹੜਾ ਗੁਰੂ ਤੋਂ ਬੇਮੁੱਖ ਹੋਣ ਦਾ ਦਾਗ ਲੱਗਾ ਸੀ ਨਾ, ਉਹ ਇਹਨੂੰ ਸੌਣ ਨਹੀਂ ਸੀ ਦਿੰਦਾ, ਉਹ ਇਹਨੂੰ ਟਿੱਕ ਕੇ ਆਰਾਮ ਨਹੀਂ ਸੀ ਕਰ ਦਿੰਦਾ, ਚੈਨ ਦੇ ਨਾਲ ਇਹ ਬੈਠ ਨਹੀਂ ਸੀ ਸਕਦਾ। ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਪਾਉਂਟਾ ਸਾਹਿਬ ਆਏ ਸੀ, ਉੱਥੋਂ ਕੋਈ ਬਹੁਤੀ ਦੂਰ ਨਹੀਂ ਸੀ ਦੇਹਰਾਦੂਨ ਤੋਂ, ਇਹਨੇ ਫਿਰ ਇੱਕ ਪੱਤਰਿਕਾ ਲਿਖ ਕੇ, ਇੱਕ ਚਿੱਠੀ ਲਿਖ ਕੇ ਆਪਣੇ ਮਸੰਦਾਂ ਦੇ ਰਾਹੀਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਭੇਜੀ ਰਾਮ ਰਾਏ ਨੇ। ਇਹਦੀ ਹੱਥੀਂ ਲਿਖੀ ਹੋਈ ਚਿੱਠੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਪੜ੍ਹੀ ਹੈ। ਇਹਨੇ ਕੀ ਲਿਖਿਆ ਸੀ? ਕਹਿੰਦਾ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਮਿਲਣ ਦੀ ਮੇਰੇ ਅੰਦਰ ਤਾਂਘ ਹੈ, ਮੇਰੇ ਅੰਦਰ ਇੱਛਾ ਹੈ। ਬੇਮੁੱਖ ਹੋਣ ਦਾ ਜਿਹੜਾ ਦਾਗ ਮੇਰੇ ਮੱਥੇ ਉੱਤੇ ਲੱਗਾ, ਉਸ ਦਾਗ ਨੂੰ ਮੈਂ ਧੋਣਾ ਚਾਹੁੰਦਾ ਹਾਂ। ਇਹੋ ਜਿਹੀ ਚਿੱਠੀ ਇਹਨੇ ਗੁਰੂ ਦਰਬਾਰ ਵਿੱਚ ਭੇਜੀ ਅਤੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਇਹਨੂੰ ਮਿਲਣ ਦੀ ਆਗਿਆ ਵੀ ਦੇ ਦਿੱਤੀ ਸੀ। ਇਤਿਹਾਸ ਕਹਿੰਦਾ, ਦੇਹਰਾਦੂਨ ਵਾਲੇ ਪਾਸੇ ਤੋਂ ਰਾਮ ਰਾਏ ਆ ਗਿਆ ਅਤੇ ਪਾਉਂਟਾ ਸਾਹਿਬ ਵਾਲੇ ਪਾਸੇ ਤੋਂ ਕਲਗੀਧਰ ਪਾਤਸ਼ਾਹ ਆ ਗਏ। ਵਿਚਕਾਰ ਸੀ ਜਮਨਾ ਨਦੀ, ਇੱਕ ਬੇੜੀ ਵਿੱਚ ਸਤਿਗੁਰੂ ਜੀ ਬੈਠ ਗਏ ਅਤੇ ਦੂਜੀ ਬੇੜੀ ਵਿੱਚ ਰਾਮ ਰਾਏ ਬੈਠ ਗਿਆ। ਦੋਵੇਂ ਬੇੜੀਆਂ ਇੱਕ ਉਸ ਕਿਨਾਰੇ ਤੋਂ, ਦੂਜੀ ਦੂਜੇ ਕਿਨਾਰੇ ਤੋਂ, ਜਮਨਾ ਦੇ ਵਿਚਕਾਰ ਦੋਵੇਂ ਬੇੜੀਆਂ ਇਕੱਠੀਆਂ ਹੋ ਗਈਆਂ। ਤੇ ਰਾਮ ਰਾਏ ਉੱਤਰ ਕੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਦੀ ਬੇੜੀ ਵਿੱਚ ਬਹਿ ਗਏ। ਫਿਰ ਸਤਿਗੁਰੂ ਜੀ ਨੇ ਇਹਦਾ ਉਹ ਜਿਹੜਾ ਬੇਮੁਖਤਾ ਵਾਲਾ ਜਿਹੜਾ ਦਾਗ ਸੀ ਨਾ ਉਹ ਧੋ ਦਿੱਤਾ। ਜਿਹੜੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਏ। ਸੁਰਸਰੀ ਗੰਗਾ ਨੂੰ ਕਹਿੰਦੇ ਨੇ, ਉਹਦੇ ਵਿੱਚ ਜਿਹੜਾ ਮੀਂਹ ਨਦੀਆਂ ਨਾਲਿਆਂ ਦਾ ਪਾਣੀ ਪੈਂਦਾ ਹਿੰਦੂ ਧਰਮ ਦੇ ਮੁਤਾਬਕ ਉਹ ਪਵਿੱਤਰ ਹੀ ਹੋ ਜਾਂਦਾ, ਗੰਗਾ ਦਾ ਰੂਪ ਹੋ ਜਾਂਦਾ। ਇਸ ਤਰ੍ਹਾਂ ਉਹ ਜਿਹੜਾ ਬੇਮੁਖਤਾ ਦਾ ਦਾਗ ਹੈ ਉਹ ਉੱਤਰ ਗਿਆ। ਸਿੱਖ ਵਾਸਤੇ ਵੀ ਇਹੀ ਹੁਕਮ ਹੈ, ਤੇਰੇ ਅੰਦਰ ਗੁਰੂ ਤੋਂ ਬੇਮੁਖ ਹੋਣ ਵਾਲਾ ਜਿਹੜਾ ਦਾਗ ਹੈ ਉਹ ਤਾਂ ਹੀ ਉਤਰੇਗਾ ਜਦੋਂ ਤੂੰ ਇੱਕ ਨਦੀ ਦੀ ਤਰ੍ਹਾਂ ਗੁਰੂ ਰੂਪੀ ਦਰਿਆ ਵਿੱਚ ਅਭੇਦ ਹੋ ਜਾਏਗਾ। ਜਿਵੇਂ ਆਪਾਂ ਪੜ੍ਹਦੇ ਹਾਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ, ਨਦੀਆਂ ਅਤੇ ਵਾਹ ਭਾਵੇਂ ਸਮੁੰਦ ਨਾ ਜਾਣੀਏ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਉਹ ਨਦੀਆਂ ਨਾਲੇ ਦਰਿਆ ਵਿੱਚ ਪੈ ਕੇ ਉਹਦਾ ਰੂਪ ਤਾਂ ਹੋ ਜਾਂਦੇ ਨੇ, ਉਹਦੇ ਵਰਗੇ ਤਾਂ ਹੋ ਜਾਂਦੇ ਨੇ, ਪਰ ਅੰਤ ਨਹੀਂ ਪਾ ਸਕਦੇ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਦਾ ਸਮਾਂ ਸਮਾਪਤ ਹੋਇਆ। ਗੁਰਬਾਣੀ ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ। ਸਤਿਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਹਰਜਿੰਦਰ ਸਿੰਘ ਜੀ ਸ਼ੁਰੂ ਕਰਨ, ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੀਰੀ ਪੀਰੀ ਦਰਬਾਰ ਨਨੈਮੋ ਤੋਂ ਸੇਵਾਦਾਰ ਸਾਡੇ ਪਾਸ ਆਏ ਨੇ, ਜੋ ਕਿ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਬਿਲਡਿੰਗ ਮੀਰੀ ਪੀਰੀ ਦਰਬਾਰ ਇਹ ਨਨੈਮੋ ਵਿਖੇ ਬਣ ਰਹੀ ਹੈ, ਉਸ ਦੇ ਵਾਸਤੇ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਉੱਥੋਂ ਦੇ ਸੇਵਾਦਾਰ ਆਏ ਨੇ। ਉਹ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨਗੇ। ਇਹਨਾਂ ਸੇਵਾਦਾਰਾਂ ਦੇ ਵਿਚਾਰਾਂ ਤੋਂ ਬਾਅਦ ਭਾਈ ਸਾਹਿਬ ਜੀ ਕੀਰਤਨ ਸ਼ੁਰੂ ਕਰਨਗੇ। ਆਓ ਨਿਨਾਮਤ ਵਾਏ ਸੇਵਾਦਾਰਾਂ ਪਾਸੋਂ ਇਹ ਵਿਚਾਰ ਸ਼੍ਰਵਣ ਕਰੀਏ ਜੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੰਨਾ ਕੁ ਵੀ ਆਪ ਮਾਇਆ ਦਾ ਸਹਿਯੋਗ ਦੇ ਸਕਦੇ ਹੋ ਜ਼ਰੂਰ ਇਹਨਾਂ ਦੇ ਸੰਯੋਗ ਕਰਨਾ, ਕਿਉਂਕਿ ਨਵਾਂ ਗੁਰਦੁਆਰਾ ਸਾਹਿਬ ਨਿਨਾਮਾ ਦੀ ਬਿਲਡਿੰਗ ਤਿਆਰ ਹੋ ਰਹੀ ਹੈ। ਇਸ ਵਾਸਤੇ ਸੇਵਾਦਾਰ ਆਪ ਜੀ ਪਾਸ ਬੇਨਤੀ ਕਰਨ ਲਈ ਆਏ ਨੇ। ਥੱਲੇ ਇਹਨਾਂ ਦੇ ਸੇਵਾਦਾਰ ਵੀ ਬੈਠੇ ਨੇ, ਜਿਨ੍ਹਾਂ ਨੇ ਮਾਇਆ ਦੇ ਕਰਕੇ ਰਸੀਦ ਪ੍ਰਾਪਤ ਕਰਨੀ ਹੋਵੇ ਉਹਨਾਂ ਪਾਸੋਂ ਰਸੀਦ ਵੀ ਪ੍ਰਾਪਤ ਕਰ ਸਕਦੇ ਨੇ। ਸੋ ਆਓ ਭਾਈ ਸਾਹਿਬ ਜੋ ਸੇਵਾਦਾਰ ਆਏ ਨੇ ਉਹਨਾਂ ਪਾਸੋਂ ਵਿਚਾਰਾਂ ਸ਼੍ਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੈ, ਦਾਸ ਹਰਮੇਲ ਸਿੰਘ ਨਨੈਮੋ ਤੋਂ, ਨਨੈਮੋ ਦੀ ਸੰਗਤਾਂ ਦੀ ਬੇਨਤੀ ਦੇ ਆਪ ਦੇ ਸਤਿਗੁਰਾਂ ਦੇ ਚਰਨ ਪਰਸਨ ਆਏ ਹਾਂ। ਕਿਉਂਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਨਨੈਮੋ ਦੇ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਹੈ, ਮੈਂ ਦੇਖਿਆ ਬਹੁਤ ਸੱਜਣਾਂ ਨੂੰ, ਗੁਰਮੁਖ ਪਿਆਰਿਆਂ ਨੂੰ ਨਨੈਮੋ ਦੇ ਬਾਰੇ ਪਤਾ ਹੈ, ਬਹੁਤੇ ਜਾ ਕੇ ਆਏ ਹਨ। ਪਰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਦੱਸ ਦਈਏ ਕਿ ਆਪਣੇ ਵਿਚਕਾਰ ਇੱਕ ਛੋਟਾ ਜਿਹਾ ਸਮੁੰਦਰ ਦਾ ਟੁਕੜਾ ਪੈਂਦਾ ਹੈ, ਅਸੀਂ ਸਮੁੰਦਰੋਂ ਉਸ ਪਾਸੇ ਬੈਠੇ ਹਾਂ, ਤੁਸੀਂ ਇਸ ਪਾਸੇ ਹੋ। ਫੈਰੀਆਂ ਤਕਰੀਬਨ 3 ਵੈਨਕੂਵਰ ਤੋਂ, ਟਵਾਸਨ ਵੈਨਕੂਵਰ ਅਤੇ ਹੋਰਸ਼ਵੇ ਤੋਂ ਜਾਂਦੀਆਂ ਹਨ ਨਨੈਮੋ ਨੂੰ, ਤੁਸੀਂ ਜਾ ਸਕਦੇ ਹੋ। ਬਹੁਤ ਘੁੰਮਣ ਫਿਰਨ ਗਏ ਵੀ ਹੋਣਗੇ, ਬਹੁਤ ਕੁਦਰਤ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਇਹ ਸ਼ਹਿਰ ਹੈ। ਜੇ ਕੁਦਰਤ ਦੇ ਨਜ਼ਾਰੇ ਦੇਖਣੇ ਹੋਣ ਤਾਂ ਜ਼ਰੂਰ ਨਨੈਮੋ ਵਿਖੇ ਆਈਲੈਂਡ ਵਿਖੇ ਆਇਆ ਕਰੋ। ਇਹ ਸ਼ਹਿਰ ਨਨੈਮੋ ਵੈਨਕੂਵਰ ਆਈਲੈਂਡ ਦੇ ਵਿੱਚ ਵਸਿਆ ਹੈ। ਆਪ ਸੰਗਤਾਂ ਦੇ ਚਰਨ ਪਰਸਨ ਤਾਂ ਆਏ ਹਾਂ, ਪਹਿਲਾਂ ਤਾਂ ਸਵਾਲ, ਕਿਉਂਕਿ ਪਿਛਲੇ ਹਫ਼ਤੇ ਅਸੀਂ ਸਰੀ ਵਿਖੇ ਨਗਰ ਕੀਰਤਨ ਦੇ ਵਿੱਚ ਵੀ ਸੰਗਤਾਂ ਦੇ ਕੋਲੋਂ ਭੇਟਾ ਇਕੱਤਰ ਕਰਨ ਆਏ ਸਾਂ। ਬਹੁਤੀਆਂ ਸੰਗਤਾਂ ਦਾ ਸਵਾਲ ਹੁੰਦਾ ਕਿ ਗੁਰਦੁਆਰਾ ਕਿਉਂ ਬਣ ਰਿਹਾ ਹੈ, ਕਿਉਂਕਿ ਸਾਡੇ ਸ਼ੰਕਾ ਕਈ ਵਾਰੀ ਹੁੰਦੀ ਆ ਕਿ ਅਸੀਂ ਜੋ ਮੈਂ ਕਹਿਣਾ ਚਾਹੁੰਦਾ ਮੈਨੂੰ ਲੱਗਦਾ ਆਪ ਨੂੰ ਉਹਦੇ ਬਾਰੇ ਪਤਾ ਹੀ ਹੈ। ਪਰ ਇੱਥੇ ਜਿਹੜਾ ਨਨੈਮੋ ਦੇ ਵਿੱਚ ਇਹ ਚੀਜ਼ ਨਹੀਂ, ਕਿਉਂਕਿ ਨਨੈਮੋ 'ਚ ਗੁਰਦੁਆਰਾ ਸਾਹਿਬ 1999 ਦੇ ਵਿੱਚ ਬਣਿਆ ਸੀ। 31 ਦਸੰਬਰ 1999 ਨੂੰ ਇਹ ਗੁਰਦੁਆਰਾ ਸਾਹਿਬ ਖੁੱਲ੍ਹੇ ਸੀ। ਇਹ ਗੁਰਦੁਆਰਾ ਸਾਹਿਬ ਉਦੋਂ ਬਣੇ ਸੀ ਜਦੋਂ ਆਪ ਨੂੰ ਪਤਾ ਹੋਵੇਗਾ 97 ਦੇ ਵਿੱਚ 98 ਦੇ ਵਿੱਚ ਜਦੋਂ ਲੰਗਰ ਦੀ ਮਰਿਆਦਾ ਦਾ ਰੌਲਾ ਸਰੀ ਤੋਂ ਸ਼ੁਰੂ ਹੋਇਆ ਸੀ। ਉਸ ਵੇਲੇ BC ਸਾਰੀ ਦੇ ਵਿੱਚ ਹੀ ਤਕਰੀਬਨ ਬਹੁਤ ਕੋਸ਼ਿਸ਼ਾਂ ਚੱਲਦੀਆਂ ਰਹੀਆਂ ਇਕੱਠੇ ਰਹਿਣ ਲਈ, ਲੰਗਰ ਦੀ ਮਰਿਆਦਾ ਨੂੰ ਚਲਾਉਣ ਦੇ ਲਈ ਦੋਨੋਂ ਤਰ੍ਹਾਂ ਹੋ ਜਾਵੇ, ਪਰ ਬਹੁਤ ਮੁਸ਼ਕਲਾਂ ਦੇ ਨਾਲ ਉਹ ਸਿਰੇ ਨਹੀਂ ਸੀ ਚੜ੍ਹ ਸਕਿਆ। ਉਸ ਵੇਲੇ ਇਹ ਗੁਰਦੁਆਰਾ ਸਾਹਿਬ ਮੀਰੀ ਪੀਰੀ ਦਰਬਾਰ ਹੋਂਦ 'ਚ ਆਇਆ ਸੀ। ਉਸ ਵੇਲੇ ਦੀਆਂ ਸੰਗਤਾਂ ਨੇ ਸੋਚਿਆ ਜਿੰਨੀ ਕੁ ਸੰਗਤ ਨਨੈਮੋ 'ਚ ਸੀ ਉਸ ਵੇਲੇ ਛੋਟਾ ਜਿਹਾ ਚਰਚ ਲੈ ਕੇ ਉਹਨੂੰ ਭੰਨ ਤੋੜ ਕਰਕੇ ਛੋਟਾ ਜਿਹਾ ਗੁਰਦੁਆਰਾ ਬਣਾ ਲਿਆ ਸੀ, ਕਿਉਂਕਿ ਸੰਗਤਾਂ ਬਹੁਤੀਆਂ ਆਈਲੈਂਡ ਦੇ ਵਿੱਚੋਂ ਰਿਟਾਇਰ ਹੋ ਕੇ ਬੱਚੇ ਇੱਧਰ ਪੜ੍ਹਨ ਆ ਜਾਂਦੇ ਸੀ ਮਗਰ ਇੱਧਰ ਆ ਜਾਂਦੇ ਸੀ, ਸੰਗਤਾਂ ਘਟੀ ਜਾਂਦੀਆਂ ਸੀ। ਪਰ ਹੁਣ ਜਦੋਂ ਕੋਵਿਡ ਆਇਆ 2020 ਦੇ ਵਿੱਚ, ਆਪ ਨੂੰ ਪਤਾ ਹੈ ਉਸ ਵੇਲੇ ਬਹੁਤ ਜ਼ਿਆਦੀਆਂ ਜਿਹੜੀਆਂ ਸੰਗਤਾਂ ਉਹ ਨਨੈਮੋ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਵੱਸਣਾ ਪਸੰਦ ਕੀਤਾ, ਕਿਉਂਕਿ ਆਹ ਜਿਹੜਾ ਇਲਾਕਾ ਆ ਤੁਹਾਡਾ ਮੇਨਲੈਂਡ ਦਾ ਸਾਰਾ, ਇਹ ਬਹੁਤ ਮਹਿੰਗਾ ਹੋ ਗਿਆ ਸੀ ਨਵੇਂ ਪਰਿਵਾਰਾਂ ਦੇ ਲਈ, ਉਹਨਾਂ ਲਈ ਬਹੁਤ ਔਖਾ ਸੀ ਇੱਥੇ ਪੈਰ ਲਾਉਣੇ। ਅਤੇ ਹੁਣ ਇਸ ਵੇਲੇ ਬਹੁਤ, ਕਿਉਂਕਿ ਬੱਚਿਆਂ ਲਈ ਯੂਨੀਵਰਸਿਟੀ ਵੀ ਹੈ, ਬਹੁਤ ਨਵੇਂ ਪਰਿਵਾਰ ਜਿਹੜੇ ਉਹ ਨਨੈਮੋ ਦੇ ਵਿੱਚ ਜਾ ਕੇ ਵਸੇ ਹਨ। ਗੁਰਦੁਆਰਾ ਦੀ ਇਮਾਰਤ ਜਿਹੜੀ ਹੈ ਬਿਲਕੁਲ ਛੋਟੀ, ਇੱਕ ਬਾਕਸ ਦੀ ਤਰ੍ਹਾਂ ਹੈ। ਸਿਟੀ ਦਾ, ਮਿਊਂਸੀਪੈਲਿਟੀ ਦਾ ਸਾਡੇ ਨਾਲ ਪਾਰਕਿੰਗ ਲੋਟ ਸੀ, ਉਹਦੇ ਕਰਕੇ ਅੱਜ ਤੱਕ ਸਰਦਾ ਰਿਹਾ, ਪਰ ਹੁਣ ਉਹਦੇ ਨਾਲ ਪੁਲਿਸ ਸਟੇਸ਼ਨ ਆ ਅਤੇ ਉਹ ਵੀ ਆਪਣੇ ਜਿਹੜੇ ਪੁਲਿਸ ਸਟੇਸ਼ਨ ਦੀ ਇਮਾਰਤ ਨੂੰ ਵਧਾਉਣ ਲੱਗੇ, ਅਤੇ ਗੁਰਦੁਆਰਾ ਸਾਹਿਬ ਦੇ ਕੋਲ ਸਿਰਫ 12 ਪਾਰਕਾਂ, ਇਸ ਕਰਕੇ ਬਹੁਤ ਮੁਸ਼ਕਲ ਸੀ। ਸਭ ਤੋਂ ਵੱਡੀ ਮੁਸ਼ਕਲ ਕੀ ਆ ਰਹੀ ਸੀ ਕਿ ਸਾਡੀ ਨੌਜਵਾਨ ਪੀੜ੍ਹੀ, ਉਹਨਾਂ ਦੀ ਅਗਲੀ ਜਿਹੜੀ ਛੋਟੀ ਪਨੀਰੀ ਆ ਸਾਡੇ ਕੋਲ ਬਹੁਤ ਆ, ਉਹਨੂੰ ਸੰਭਾਲਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਬਿਲਕੁਲ ਥਾਂ ਨਹੀਂ। ਗੁਰਦੁਆਰਾ ਸਾਹਿਬ ਦੇ ਵਿੱਚ ਆਪ ਨੂੰ ਦੱਸ ਦੇਈਏ ਦਰਬਾਰ ਹਾਲ ਛੋਟਾ ਜਿਹਾ ਲੰਗਰ ਹਾਲ, ਇੱਕ ਗ੍ਰੰਥੀ ਸਾਹਿਬਾਨ ਦੇ ਲਈ ਸਿਰਫ ਅਤੇ ਸਿਰਫ 10x10 ਦਾ ਕਮਰਾ, ਹੋਰ ਕੋਈ ਵੀ ਥਾਂ ਨਹੀਂ। ਬੱਚਿਆਂ ਨੂੰ ਉਸ ਪਨੀਰੀ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਲਈ, ਗੁਰਮੁਖੀ ਲਿਪੀ ਪੰਜਾਬੀ ਦੇ ਨਾਲ ਮਾਂ ਬੋਲੀ ਦੇ ਨਾਲ ਜੋੜਨ ਲਈ ਕੋਸ਼ਿਸ਼ਾਂ ਤਾਂ ਅਸੀਂ ਬਹੁਤ ਕਰ ਰਹੇ ਹਾਂ, ਸਾਡੇ ਕੋਲ ਬੱਚੇ ਵੀ ਹਨ, ਅਧਿਆਪਕਾਂ ਅਸੀਂ ਰੱਖੇ ਹੋਏ ਹਨ, ਅਤੇ ਪਰ ਥਾਂ ਨਾ ਹੋਣ ਕਰਕੇ ਬਹੁਤ ਮੁਸ਼ਕਲ ਆਉਂਦੀਆਂ। ਫਿਰ 2023 ਦੇ ਵਿੱਚ ਸੰਗਤਾਂ ਨੇ ਸਾਰੀਆਂ ਨੇ ਸਲਾਹ ਕੀਤੀ ਸੀ ਕਿ ਕਿਉਂ ਨਾ ਆਪਾਂ ਇਹ ਸਮੇਂ ਨੂੰ ਦੇਖਦੇ ਹੋਏ ਹੋਰ ਥਾਂ ਲੈ ਕੇ ਇਮਾਰਤ ਜਿਹੜੀ ਨਵੀਂ ਤਿਆਰ ਕਰ ਲਈਏ। 1.3 ਏਕੜ ਥਾਂ ਜਿਹੜਾ ਉਹ ਲੈ ਕੇ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਉਹਦੀ ਛੱਤ ਪੈ ਗਈ ਆ, ਹੀਟ ਦਾ ਤਕਰੀਬਨ ਕੰਮ ਅਗਲੇ ਹਫ਼ਤੇ ਮੁੱਕ ਜਾਵੇਗਾ, ਸਪਰੈਂਕਲਰ ਮੁੱਕ ਜਾਵੇਗਾ, ਬਿਜਲੀ ਦਾ ਕੰਮ ਸ਼ੁਰੂ ਹੋ ਗਿਆ। ਪਰ ਆਪ ਦੇ ਚਰਨਾਂ 'ਚ ਬੇਨਤੀਆਂ ਕਰਨ ਤਾਂ ਆਏ ਹਾਂ ਕਿਉਂਕਿ ਸਾਡਾ, ਤੁਸੀਂ ਪਰਿਵਾਰ ਹੋ, ਵੱਡਿਆਂ ਸ਼ਹਿਰਾਂ 'ਚ ਰਹਿੰਦੇ ਹੋ, ਤੁਹਾਡੇ ਤੋਂ ਬਿਨਾਂ ਸਾਡਾ ਗੁਜ਼ਾਰਾ ਹੋਣਾ ਬਹੁਤ ਔਖਾ ਹੋ ਜਾਂਦਾ ਹੈ। ਇਸ ਕਰਕੇ, ਕਿਉਂਕਿ ਜਿੰਨੀਆਂ ਸੰਗਤਾਂ ਨਨੈਮੋ 'ਚ ਹੈ ਵੀ ਹਨ, ਬਹੁਤ ਨਵੇਂ ਪਰਿਵਾਰ ਹੋਣ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਜੇ ਸਥਾਪਿਤ ਕਰਨਾ, ਆਪਣੇ ਆਪ ਨੂੰ ਉਹਨਾਂ ਨੇ ਘਰ ਲੈਣੇ, ਆਪਣੇ ਟਿਕਾਣੇ ਬਣਾਉਣੇ, ਉਹਨਾਂ ਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਪੁਰਾਣੇ ਪਰਿਵਾਰ ਬਹੁਤ ਗਿਣਤੀ ਦੇ ਹੀ ਆ ਜਿਹੜੇ ਸ਼ਹਿਰ ਦੇ ਵਿੱਚ ਹਨ। ਇਸ ਕਰਕੇ ਆਪ ਦੇ ਚਰਨਾਂ 'ਚ ਬੇਨਤੀ ਆ ਕਿ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਕਰ ਸਕਦੇ ਹੋ ਨਨੈਮੋ ਦੀਆਂ ਸੰਗਤਾਂ ਦਾ, ਜ਼ਰੂਰ ਸਹਿਯੋਗ ਕਰਿਓ, ਧੰਨਵਾਦੀ ਹੋਵਾਂਗੇ। ਸਤਿਗੁਰਾਂ ਦੇ ਚਰਨਾਂ 'ਚ ਵੀ ਅਰਦਾਸ ਕਰਿਓ ਕਿ ਇਹ ਜਿਹੜੇ ਕਾਰਜ ਹਨ ਇਹ ਆਪ ਦੇ ਸਹਿਯੋਗ ਦੇ ਨਾਲ ਅਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿੰਨੇ ਵੀ ਛੇਤੀ ਤੋਂ ਛੇਤੀ ਨੇਪਰੇ ਚੜ੍ਹ ਸਕਣ ਉਹ ਚੜ੍ਹ ਜਾਣ। ਇੱਕ ਵਾਰ ਫਿਰ ਆਪ ਦੇ ਗ੍ਰੰਥੀ ਸਾਹਿਬਾਨਾਂ ਦੇ, ਕੀਰਤਨੀ ਜਥੇ ਦੇ, ਸਾਰਿਆਂ ਦੇ, ਆਪ ਸੰਗਤਾਂ ਦੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਯੋਗ ਦੀ ਬਹੁਤ ਬਹੁਤ ਧੰਨਵਾਦ। ਬੋਲਣਾ ਬਹੁਤਾ ਨਹੀਂ ਆਉਂਦਾ, ਬਹੁਤੇ ਸ਼ਬਦ ਆਪ ਦੇ ਅਪਮਾਨ ਦੇ ਵਿੱਚ ਕਈ ਵਾਰੀ ਵੱਧ ਘੱਟ ਹੋ ਜਾਂਦੇ ਹਨ, ਉਹਨਾਂ ਲਈ ਭੁੱਲਾਂ ਚੁੱਕਣ ਦੀ ਖਿਮਾ ਸਤਿਗੁਰਾਂ ਅੱਗੇ ਅਰਦਾਸ ਕਰਿਓ ਕਿ ਸੋਝੀ ਬਖਸ਼ਣ। ਆਪ ਸਾਰਿਆਂ ਦੇ ਫਿਰ ਇੱਕ ਵਾਰੀ ਚਰਨਾਂ 'ਚ ਬੇਨਤੀ ਆ ਕਿ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਕਰ ਸਕਦੇ ਹੋ ਜ਼ਰੂਰ ਕਰਿਓ। ਬਾਕੀ ਜੇ ਸਹਿਯੋਗ ਨਹੀਂ ਵੀ ਸੰਗਤ ਕਰਦੀ ਹੈ ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ, ਅਤੇ ਤੁਸੀਂ ਆਇਓ ਜ਼ਰੂਰ ਦਰਸ਼ਨ ਕਰਨ। ਬੇਸ਼ੱਕ ਇੱਕ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਆਪਣੇ BC ਦੇ ਸੀਨੀਅਰ ਹਨ, ਜਦੋਂ ਆਪਣੀ 65 ਸਾਲ ਦੀ ਉਮਰ ਹੋ ਜਾਂਦੀ ਹੈ, ਉਹਨਾਂ ਦੇ ਲਈ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਫੈਰੀ ਬਿਲਕੁਲ ਮੁਫ਼ਤ ਹੈ, ਉਹਨਾਂ ਦਾ ਕੋਈ ਕਿਰਾਇਆ ਨਹੀਂ ਲੱਗਦਾ। ਇਸ ਕਰਕੇ ਜਦੋਂ ਵੀ ਤੁਸੀਂ ਆਓ ਅਸੀਂ ਆਪ ਨੂੰ ਫੈਰੀ ਤੋਂ ਚੱਕਾਂਗੇ, ਦਰਸ਼ਨ ਕਰਾਵਾਂਗੇ, ਫੈਰੀ 'ਤੇ ਦੁਬਾਰਾ ਤੁਹਾਨੂੰ ਛੱਡ ਦੇਵਾਂਗੇ। ਆਪ ਜੀ ਦੀ ਜਿੰਨੀ ਵੀ ਸਾਡੇ ਕੋਲੋਂ ਆਓ ਭਗਤ ਹੋਵੇ ਅਸੀਂ ਜ਼ਰੂਰ ਕਰਾਂਗੇ। ਬੱਚਿਆਂ ਨੂੰ ਲੈ ਕੇ ਵੀ ਘੁੰਮਣ ਫਿਰਨ ਆਇਓ ਜ਼ਰੂਰ ਇੱਕ ਵਾਰੀ, ਜਦੋਂ ਵੀ ਤੁਸੀਂ ਆਵੋ ਇਮਾਰਤ ਦੇ ਦਰਸ਼ਨ ਕਰਕੇ ਜ਼ਰੂਰ ਆਇਓ। ਧੰਨਵਾਦੀ ਹੋਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਜਿਸ ਤਰ੍ਹਾਂ ਕਿ ਪਹਿਲਾਂ ਵੀ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਗੁਰਦੁਆਰਾ ਨਨੈਮੋ ਵਿਖੇ, ਗੁਰਦੁਆਰਾ ਸਾਹਿਬ ਮੀਰੀ ਪੀਰੀ ਦਰਬਾਰ ਨਨੈਮੋ ਦਾ ਨਵਾਂ ਹਾਲ ਤਿਆਰ ਹੋਣ ਜਾ ਰਿਹਾ ਹੈ, ਜਿਸ ਦੀ ਤਿਆਰੀ ਹੋ ਰਹੀ ਹੈ। ਇਸ ਵਿੱਚ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਸਮੇਂ ਦੇ ਅੰਦਰ ਆਪਣਾ ਗੁਰਦੁਆਰਾ ਸਾਹਿਬ ਵਿਖੇ ਵੀ ਬਹੁਤ ਸਾਰੇ ਸੇਵਾਦਾਰਾਂ ਨੇ ਸੇਵਾ ਲਈ ਸੀ, ਇਸੇ ਤਰ੍ਹਾਂ ਗੁਰਦੁਆਰਾ ਨਨੈਮੋ ਦੇ ਪਲੰਬਰ ਦੀ ਸੇਵਾ ਜਿੰਨੀ ਹੈ, ਭਾਈ ਗੁਰਦਾਵਰ ਸਿੰਘ ਜੀ ਸਹੋਤਾ ਅਤੇ ਉਹਨਾਂ ਦੀ ਕੰਪਨੀ ਵੱਲੋਂ ਇਹ ਸਾਰੀ ਪਲੰਬਰ ਦੀ ਸੇਵਾ, ਜੋ ਨਵਾਂ ਹਾਲ ਮੀਰੀ ਪੀਰੀ ਦਰਬਾਰ ਨਨੈਮੋ ਵਿਖੇ ਬਣ ਰਿਹਾ, ਉਸ ਦੀ ਸਾਰੀ ਸੇਵਾ, ਪਲੰਬਰ ਦੀ ਸੇਵਾ ਜੋ ਹੈ ਮੀਰੀ ਪੀਰੀ ਦਰਬਾਰ ਦੀ, ਉਹ ਇਹਨਾਂ ਸੇਵਾਦਾਰਾਂ ਵੱਲੋਂ ਹੋਵੇਗੀ। ਅਤੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖਸਾਗਰ ਵੱਲੋਂ $2500 ਗੁਰਦੁਆਰਾ ਸਾਹਿਬ ਵਾਸਤੇ ਇਹ ਭੇਟਾ ਕਰਦੇ ਨੇ। ਹੋਰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕਿ ਜਿੰਨੇ ਵੀ ਸੰਗਤਾਂ ਇਹ ਨਵਾਂ ਬਣ ਰਿਹਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਸਕਦੇ ਨੇ, ਜ਼ਰੂਰ ਸੇਵਾ ਕਰਨੀ। ਇਹ ਸਾਰੇ ਕਾਰਜ ਆਪ ਸੰਗਤ ਦੇ ਸਹਿਯੋਗ ਦੇ ਨਾਲ ਹੁੰਦੇ ਨੇ। ਸੋ ਖਾਲਸਾ ਦੀਵਾਨ ਸੈਟੀ ਦੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਭਜਨ ਸਿੰਘ ਜੀ ਠਵਾਲ, ਇਹਨਾਂ ਨੂੰ $2500 ਦਾ ਚੈੱਕ ਭੇਟ ਕਰ ਰਹੇ ਨੇ। ਸੋ ਸੇਵਾਦਾਰਾਂ ਵੱਲੋਂ ਆਓ ਬੇਨਤੀਆਂ ਆਪ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਸੋ ਆਓ, ਉਹ ਸੇਵਾਦਾਰ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤਾ ਸਮਾਂ ਨਹੀਂ ਲਵਾਂਗਾ, ਕਿਉਂਕਿ ਢਾਡੀ ਜਥਾ ਵੀ ਹਾਜ਼ਰ ਹਨ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਆਪ ਜੀ ਨੂੰ ਸਾਰੀਆਂ ਬੇਨਤੀਆਂ ਪਹਿਲਾਂ ਅਸੀਂ ਕਰ ਹੀ ਚੁੱਕੇ ਹਾਂ। ਨਨੈਮੋ ਵਿਖੇ ਮੀਰੀ ਪੀਰੀ ਦਰਬਾਰ, ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਆ, ਉਹਦੇ ਵਿੱਚ ਆਪ ਸੰਗਤਾਂ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਪਾ ਸਕਦੇ ਹੋਵੇ ਜ਼ਰੂਰ ਪਾਓ। ਗੁਰਦੁਆਰਾ ਸਾਹਿਬ ਦੀ ਸਾਰੀ ਸੁਸਾਇਟੀ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਆਪ ਸਾਰੀਆਂ ਸੰਗਤਾਂ ਦਾ, ਸਤਿਗੁਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਸਹਿਯੋਗ ਦਿੰਦੇ ਰਹੋਗੇ ਸੇਵਾਦਾਰਾਂ ਦਾ। ਇਹਨਾਂ ਨੇ ਹਰ ਹਫ਼ਤੇ ਕਿ ਹਰ ਵਾਰੀ ਸਾਨੂੰ ਇਹੀ ਕਿਹਾ ਕਿ ਤੁਸੀਂ ਜਦੋਂ ਮਰਜ਼ੀ ਆ ਕੇ, ਸਾਡੇ ਲਈ ਖੁੱਲ੍ਹੇ ਦਰਵਾਜ਼ੇ ਹਨ ਗੁਰਦੁਆਰਾ ਸਾਹਿਬ ਦੇ ਸਾਰੀਆਂ ਸੰਗਤਾਂ ਲਈ। ਇੱਕ ਵਾਰੀ ਫਿਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰਾ ਮਾਫ਼ ਕਰਨਾ, ਮੈਂ ਭੁੱਲ ਗਿਆ, ਸਰਦਾਰ ਗੁਰਦਾਵਰ ਸਿੰਘ ਜੀ ਸਹੋਤਾ, ਜਿਨ੍ਹਾਂ ਨੂੰ ਪਲੰਬਿੰਗ ਦੇ ਤੌਰ 'ਤੇ ਤਾਂ ਮੈਨੂੰ ਲੱਗਦਾ ਕਿ ਸਾਰਾ ਮੇਨ ਲੈਂਡ ਹੀ ਜਾਣਦਾ, ਇਹਨਾਂ ਨੇ ਬਹੁਤ ਵੱਡੀ ਸੇਵਾ ਜਿਹੜੀ ਉਹ ਨਿਭਾਈ ਆ। ਇਹ ਗੁਰਦੁਆਰਾ ਸਾਹਿਬ ਜਿਹੜੀ ਸਾਰੀ ਪਲੰਬਿੰਗ ਦੀ ਸੇਵਾ ਇਹ ਕਰਕੇ ਆਉਂਦੇ ਹਨ ਅਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਹਨ। ਇਹਦੇ 'ਚ ਵੀ ਇੱਕ ਚੰਗਾ ਕਿ ਉਹ ਕਈ ਵਾਰੀ ਹੋ ਜਾਂਦਾ, ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੀ ਹੋ ਰਿਹਾ ਪਤਾ ਨਹੀਂ, ਖਰੇ ਕਈ ਵਾਰੀ ਇੱਦਾਂ ਦੀਆਂ ਵੀ ਗੱਲਾਂ ਸੁਣਨ ਨੂੰ ਆ ਹੀ ਜਾਂਦੀਆਂ ਵੀ ਐਵੇਂ ਪੈਸੇ ਇਕੱਠੇ ਕਰੀ ਜਾਂਦੇ ਆ, ਪਤਾ ਨਹੀਂ ਇਹਨੇ ਕੀ ਕਰਨਾ। ਪਰ ਉਹਦੇ ਲਈ ਸਾਡੇ ਕੋਲ ਸਬੂਤ, ਇਹ ਹਾਜ਼ਰ ਹਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ। ਪਰ ਫਿਰ ਵੀ ਤੁਸੀਂ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲੇ ਤਾਂ ਨਨੈਮੋ ਆ ਕੇ ਤੁਸੀਂ ਦਰਸ਼ਨ ਕਰਿਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਆਪਾਂ ਕਿਹੋ ਜਿਹੀ ਇਮਾਰਤ ਅਤੇ ਕਿੱਦਾਂ ਆਪ ਸੰਗਤਾਂ ਦੇ ਨਾਲ ਜੁੜ ਕੇ ਬਣਾ ਰਹੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸਾਡੀ ਵੱਲੋਂ ਜੀਵ ਆਇਆ ਸਾਰੀਆਂ ਸੰਗਤਾਂ ਨੂੰ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਓ, ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਢਾਡੀ ਜਥਾ, ਉਹ ਆਪ ਜੀ ਨੂੰ ਗੁਰਤਿਆਰ ਸਰਵਣ ਕਰਾ ਰਹੇ ਨੇ। 11:50 ਤੱਕ, 12:50 ਤੱਕ ਭਾਈ ਸਾਹਿਬ ਜੀ ਦਾ ਟਾਈਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੇਨਤੀ ਆਪਣੀ ਭਗਤੀ ਲਾਏ। ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ, ਤੇਰੇ ਚਰਨੀ ਸੀ ਝੁਕਾਏ, ਤੂੰ ਹੈ ਦਾਤਾ ਬਖਸ਼ਣ ਹਾਰਾ, ਤੇਰੇ ਬਿਲਣਾ ਪਾਰ ਤਾਰਾ। ਪਿਰਤਪਾਲ ਰਜੋਈ ਕਰਦਾ ਨੀ ਤੇਰੇ ਬਿਨਾਂ ਸੰਗਤ ਦਾ ਸਰਦਾ। ਆ ਚਰਨਾ ਵਿੱਚ ਸਤਿਗੁਰ ਤੇਰੇ ਕਰਦੇ ਹਾਂ ਰਜੋਈ, ਆ ਚਰਨਾ ਵਿੱਚ ਸਤਿਗੁਰ ਤੇਰੇ ਕਰਦੇ ਹਾਂ ਰਜੋਈ, ਤੂੰ ਹੈ ਸੱਚਾ ਸਿਰਜਣਹਾਰਾ, ਨਾ ਹੋਰ ਸਹਾਰਾ ਕੋਈ। ਦਰ 'ਤੇ ਆ ਕੇ ਮਿਲ ਜਾਂਦੀ ਹੈ ਹਰ ਬੰਦੇ ਨੂੰ ਢੋਈ, ਲੱਖਾਂ ਪਾਪੀ ਤਰ ਜਾਂਦੇ ਨੇ ਜਦੋਂ ਮਿਹਰ ਤੁਸਾਂ ਦੀ ਹੋਈ। ਸਭ ਦੇ ਕਾਰਜ ਆਪਸ ਬਾਰੇ ਨਾ ਖਾਲੀ ਮੁੜਿਆ ਕੋਈ, ਪਿਰਤਪਾਲ ਦੀ ਤੇਰੇ ਬਾਝੋਂ ਜਿੰਦੜੀ ਹੈ ਅੱਧ ਮੋਈ। ਆਓ ਸਾਰੀ ਸੰਗਤ, ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਅਵਦ ਭਾਵਨਾ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਰਸਨਾ ਬਾਂਝੀ ਨਾ ਰਹੇ, ਸਾਰੇ ਫਤਿਹ ਬੁਲਾਇਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ, ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨਾਂ, ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਆ ਕੇ ਜੋਜਲੀਆਂ ਕਰਕੇ, ਅਰਦਾਸਾਂ ਕਰਕੇ, ਨਾਮ ਦੀਆਂ ਦਾਤਾਂ ਮੰਗ ਰਹੇ ਹਾਂ। ਜਿੱਥੇ ਅਸੀਂ ਘਰ ਪਰਿਵਾਰਾਂ ਦੀ ਸੁੱਖ ਸ਼ਾਂਤੀ, ਜਿੱਥੇ ਕਾਰੋਬਾਰਾਂ ਦੀਆਂ ਤਰੱਕੀਆਂ, ਜਿੱਥੇ ਬੱਚਿਆਂ ਦੀ ਤੰਦਰੁਸਤੀ, ਅਤੇ ਉੱਥੇ ਨਾਮ ਦੀ ਦਾਤ ਵੀ ਮੰਗਣ ਆਉਣੇ ਆ ਰੱਬ ਦੇ ਚਰਨਾਂ 'ਚ। ਮੰਗਣਾ ਹਰ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ। ਮਹਾਰਾਜ ਕਹਿੰਦੇ ਕਿ ਵੀ ਮੰਗ ਲਿਆ ਕਰ ਸਭ ਤੋਂ ਪਹਿਲਾਂ ਕਿ ਸੱਚੇ ਪਾਤਸ਼ਾਹ ਬੜਾ ਕੁਛ ਦਿੱਤਾ, ਜੋ ਮੰਗਿਆ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੈ। ਇਹ ਇਨਸਾਨ ਨੂੰ ਇਕੱਲਾ ਭੁਲੇਖਾ ਹੀ ਹੁੰਦਾ ਵੀ ਮੈਂ ਕਮਾਉਣਾ ਅਤੇ ਤਾਂ ਮੇਰੇ ਕੋਲ ਘਰ ਆ, ਪਰਿਵਾਰ ਆ, ਕਾਰ ਆ, ਮੇਰੇ ਕੋਲ ਜਗੀਰਾਂ ਏ, ਜ਼ਮੀਨਾਂ, ਸੋਨਾ ਚਾਹੁੰਦੀ ਮੈਂ ਕਮਾਉਣਾ ਕਰਕੇ। ਪਰ ਗੁਰੂ ਸਾਹਿਬ ਕਿ ਸੱਚੇ ਪਾਤਸ਼ਾਹ ਨੇ ਜੇ ਤੰਦਰੁਸਤੀ ਦਿੱਤੀ ਨਾ ਸਰੀਰ ਨੂੰ, ਅਤੇ ਤਾਂ ਹੀ ਬੰਦਾ ਕਿਰਤ ਕਰਦਾ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਮਹਾਰਾਜ ਕਹਿੰਦੇ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕਰ ਵੀ ਮਹਾਰਾਜ ਨੇ ਤੈਨੂੰ ਤੰਦਰੁਸਤੀ ਦਿੱਤੀ, ਇਹਦੇ ਵਰਗੀ ਦਾਤ ਨਹੀਂ ਕੋਈ। ਕਈ ਵਾਰੀ ਬੰਦੇ ਨੂੰ ਕੋਈ ਮਹਾਰਾਜ ਨਾ ਕਰੇ, ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਰਿਆਂ 'ਤੇ, ਕੋਈ ਦੁੱਖ ਆ ਜੇ ਅਤੇ ਇਨਸਾਨ ਦਵਾਈਆਂ ਵਿੱਚ ਹੀ ਸਾਰੀ ਉਮਰ ਖਾਚਤ ਹੋ ਜਾਂਦਾ। ਮਹਾਰਾਜ ਕਹਿੰਦੇ ਪਹਿਲਾਂ ਇਹੀ ਸ਼ੁਕਰਾਨਾ ਕਰਿਆ ਕਰ, ਮਹਾਰਾਜ ਤੂੰ ਤੰਦਰੁਸਤ ਸਰੀਰ ਦੇਤਾ ਸਾਨੂੰ। ਕਈ ਬੰਦੇ ਆਪਾਂ ਪਾਜ ਦੇਖਦੇ ਹਾਂ ਦੁਨੀਆਂ 'ਤੇ ਤਰੇ ਫਿਰਦੇ, ਕਈਆਂ ਨੇ ਦੇਖਿਆ ਹੀ ਨਹੀਂ, ਦੁਨੀਆਂ 'ਤੇ ਆ ਗਏ, ਉਹਨਾਂ ਦੀ ਨਜ਼ਰ ਹੈ ਨਹੀਂ, ਦੇਖਿਆ ਨਹੀਂ, ਉਹਨਾਂ ਨੇ ਦੁਨੀਆਂ ਨਹੀਂ ਦੇਖੀ। ਕਈ ਸੁਣਦੇ ਨਹੀਂ ਕੰਨਾਂ ਤੋਂ, ਦੁਨੀਆ ਸੁਣ ਨਹੀਂ ਸਕਦੇ, ਕਈ ਚੱਲ ਨਹੀਂ ਸਕਦੇ, ਕਈ ਹੱਥਾਂ ਪੈਰਾਂ ਤੋਂ ਕੰਮ ਨਹੀਂ ਕਰ ਸਕਦੇ, ਕਈ ਬੋਲ ਨਹੀਂ ਸਕਦੇ। ਮਹਾਰਾਜ ਕਹਿੰਦੇ ਇਹੀ ਧੰਨਵਾਦ ਕਰਿਆ ਕਰ, ਜੀਓ ਪਾਏ ਪਿੰਡ ਜਨ ਸਾਜਿਆ, ਪਿੰਡ ਨਾਮ ਆ ਸਰੀਰ ਦਾ, ਦਿੱਤਾ ਪਹਿਨਣ ਖਾਣ। ਪਹਿਲਾਂ ਤਾਂ ਤੇਰਾ ਸਰੀਰ ਮਹਾਰਾਜ ਨੇ ਸਾਜਿਆ, ਤੈਨੂੰ ਨੈ ਨਕਸ਼ ਦਿੱਤੇ, ਤੰਦਰੁਸਤੀ ਦਿੱਤੀ, ਅਤੇ ਫਿਰ ਜਦੋਂ ਤੂੰ ਜਗਤ ਵਿੱਚ ਆ ਗਿਆ ਤੈਨੂੰ ਖਾਣ ਪੀਣ ਪਹਿਨਣ ਵਾਸਤੇ ਦਿੱਤਾ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕਰਵਾਣ। ਮੇਰੇ ਪਾਤਸ਼ਾਹ ਤੂੰ ਆਪਦੇ ਦਾਸਾਂ ਦੀ, ਆਪਦੇ ਪਿਆਰਿਆਂ ਦੀ ਆਪ ਪੱਤ ਕੱਜਦਾ। ਕੀ ਮਾਣ ਸਰੀਰਾਂ ਦਾ, ਗੱਲ ਪਾਈਆਂ ਲੀਰਾਂ ਦਾ, ਕਾ ਤੋਂ ਰੁੱਸ ਰੁੱਸ ਬਹਿਨਾ ਏ ਮਿਲਣਾ ਤਕਦੀਰਾਂ ਦਾ। ਸਭ ਹਾਸੇ ਖੁੱਸ ਜਾਂਦੇ ਜਦ ਆਪਣੇ ਮੁੱਕ ਜਾਂਦੇ, ਇੰਨਾ ਪਾਰਸ ਮਾੜਾ ਨਹੀਂ ਜਿੰਨਾ ਸਮਝੀ ਜਾਂਦੇ ਹਾਂ। ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ ਆ, ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ ਆ। ਆਓ ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਲਾਂਗਰੀ ਸਾਹਿਬਾਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਸੇਵਾਦਾਰ, ਉਹਨਾਂ ਦੀ ਅੱਜ ਬਰਸ਼ੀ ਵੀ ਮਨਾਈ ਹੈ ਸੰਗਤਾਂ ਨੇ, ਪ੍ਰਬੰਧਕ ਵੀਰਾਂ ਨੇ। ਜਿਹੜਾ ਇਨਸਾਨ ਚੰਗਾ ਨਾ, ਭਲਿਆਂ ਪੁਰਖਾਂ ਦੀਆਂ ਯਾਦਾਂ ਮਨਾਈਆਂ ਹੀ ਜਾਂਦੀਆਂ, ਚੰਗੇ ਇਨਸਾਨ ਦੀ ਗੱਲ ਕੀਤੀ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਨਾ, ਅਮਲ ਜੇ ਕੀਤੇ ਆ ਦੁਨੀ ਵਿੱਚ ਦਰਗਹਿ ਆਵੈ ਕੰਮ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਅਣ ਦਿਨ ਸੁਕਿਰਤ ਕਰੀਏ। ਸੁਕਿਰਤ ਤੋਂ ਭਾਵ ਨੇਕ ਕਮਾਈਆਂ, ਚੰਗੇ ਕੰਮ ਹਰ ਰੋਜ਼, ਅਣ ਦਿਨ ਤੋਂ ਭਾਵ ਹਰ ਰੋਜ਼ ਕਰ ਲੈ ਬੰਦਿਆਂ ਨੇਕ ਕਮਾਈਆਂ, ਜੇ ਜੱਗ ਤੇ ਕੁਝ ਲੈਣਾ ਇਹ ਇਨਸਾਨ ਨੇ ਚਲਾ ਜਾਣਾ ਇੱਕ ਦਿਨ ਇੱਕ ਨਾ ਇੱਕ ਦਿਨ, ਨੇਕ ਕਮਾਈ ਹੀ ਰਹਿ ਜਾਂਦੀ ਇੱਥੇ। ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਵੇ ਕੰਮ। ਅੱਜ ਆਪਾਂ ਸੇਵਾਦਾਰ ਭਾਈ ਗੁਰਜੀਤ ਸਿੰਘ ਜੀ ਦੀ ਯਾਦ ਮਨਾ ਰਹੇ ਹਾਂ, ਕਿਉਂਕਿ ਚਗਿਆਂਜਾ ਸੀ ਉਹਨਾਂ ਵਿੱਚ।
ਜਿਹੜੇ ਬੰਦੇ ਚ ਚੰਗਿਆਈਆਂ ਆਉਂਦੀਆਂ ਏ ਉਹਨੂੰ ਹੀ ਚੇਤੇ ਕੀਤਾ ਜਾਂਦਾ ਹੈ। ਨਹੀਂ ਤੋਂ ਵੱਡੇ ਵੱਡੇ ਬਲੀ ਚਲੇ ਗਏ, ਵੱਡੇ ਵੱਡੇ ਰਾਜੇ ਚਲੇ ਗਏ, ਵੱਡੇ ਵੱਡੇ ਤਾਕਤਵਰ ਲੋਕ ਚਲੇ ਗਏ। ਕਾਹਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ, ਇੱਥੇ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ। ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ। ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਲੱਖਾਂ ਜੂਸਮ ਤੇ ਘੋੜ ਸਵਾਰ ਤੁਰ ਗਏ। ਇੱਥੋਂ ਪਾਰਸਾ ਤਾਰੂ ਕੋਈ ਪਤਨਾ ਦੇ ਭਾ ਕੌਡੀਆਂ ਲੱਖਾਂ।

भगवान दा जाप कीता, हस्ती उस दी इस दे तुल हो गई, नहीं ओ हुस्न।

ਤੇ ਦੋ ਦਿਨ ਰਹਿਣ ਬਸੇਰਾ। ਦੋ ਦਿਨ ਦਾ ਹੈ ਮੇਲਾ ਜਗਤੇ ਤੇ ਦੋ ਦਿਨ ਰਹਿਣ ਬਸੇਰਾ। ਇੱਕ ਦਿਨ ਖਾਲੀ ਹੱਥ ਤੁਰ ਜਾਣਾ, ਕਿਆ ਮੇਰਾ ਕਿਆ ਤੇਰਾ। ਇਹ ਦੇਹੀ ਹੈ ਖੰਡ ਪਤਾਸਾ, ਖੁਰ ਜਾਣਾ ਵਿੱਚ ਪਾਣੀ। ਨੇਕ ਕਮਾਈਆਂ ਕਰ ਲੈ ਬੰਦਿਆ, ਤੇਰੀ ਹੋਜੂ ਖਤਮ ਕਹਾਣੀ। ਇੱਕ ਦਿਨ ਹੋਜੂ ਗੋਲ ਬੈਸਤਰਾ, ਛੱਡ ਜਾਏਗਾ ਹਾਣੀ। ਅਜੀਤ ਬਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦ ਗਾਨੀ। ਆਓ ਭਲਿਆਂ ਪੁਰਖਾਂ ਦੀਆਂ ਯਾਦਾਂ ਜਗ ਤੇ ਮਨਾਈਆਂ ਜਾਂਦੀਆਂ। ਭਲੇ ਕਰਮ, ਚੰਗੇ ਕਰਮ, ਨੇਕ ਕਰਮ ਦੁਨੀਆਂ ਤੇ ਦਰਗਾਹ ਤੱਕ ਨਾਲ ਜਾਂਦੇ ਆ। ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਸਰੰਗੀ ਮਾਸਟਰ ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ, ਢਾਡੀ ਜਥੇ ਤੋਂ ਹੀ ਇੰਜ ਸੁਣੋ।

ਤੋਂ ਵੀ ਗੋਦ ਚਾਉਣੇ ਆ ਤੇ ਗੁਰੂ ਸਾਹਿਬ ਸਾਨੂੰ ਇਹੀ ਸਮਤ ਦਿੰਦੇ ਆ ਵੀ ਬੰਦਿਆ ਚੰਗਾ ਬਣ ਜਾ, ਇੱਥੇ ਚੰਗੇ ਬਣ ਨਹੀਂ ਆਉਣੇ ਆਪਾਂ। ਮਹਾਰਾਜ ਦੇ ਨਿੱਤ ਬਚਨ ਪੜ੍ਹਦੇ ਹਾਂ ਆਪਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਪੜ੍ਹਦੇ ਵੀ ਸੁਣਦੇ ਵੀ ਹਰ ਰੋਜ਼। ਇਹਦਾ ਮਤਲਬ ਵੀ ਇਹ ਚੰਗਿਆਈਆਂ ਅਤੇ ਬੁਰਿਆਈਆਂ ਦਾ ਹਿਸਾਬ ਧਰਮਰਾਜ ਦੀ ਕਚਹਿਰੀ 'ਚ ਹੋਣਾ। ਕਈ ਬੰਦਿਆਂ ਨੂੰ ਭੁਲੇਖਾ ਵੀ ਅੱਗੇ ਕਿਹੜੀ ਕਚਹਿਰੀ, ਅੱਗੇ ਕਿਹੜੀ ਦੁਨੀਆ। ਜੇ ਆਪਣੇ ਵਰਗਾ ਕੋਈ ਬੰਦਾ ਆਮ ਗੱਲ ਕਵੇ, ਆਮ ਲਿਖੇ ਜਾਂ ਕਿਸੇ ਕਿਤਾਬ 'ਚ ਲਿਖੀ ਹੋਵੇ, ਭਾਵੇਂ ਝੂਠ ਮੰਨ ਲਈਏ, ਪਰ ਜੋ ਗੁਰੂ ਗ੍ਰੰਥ ਸਾਹਿਬ ਨੇ ਲਿਖਤਾ ਨਾ, ਵੱਡੇ ਵੱਡੇ ਵਿਗਿਆਨੀ, ਸਾਇੰਸਦਾਨ, ਵੱਡੇ ਵੱਡੇ ਡਾਕਟਰ ਦੁਨੀਆਂ ਦੇ ਉੱਤੇ ਆਪਣੇ ਆਪ ਨੂੰ ਬੜੇ ਉੱਚੇ ਅਤੇ ਬੜੇ ਗਿਆਨੀ ਵਿਗਿਆਨੀ ਸਮਝਣ ਵਾਲੇ, ਉਹਨਾਂ ਨੇ ਵੀ ਸਤਿਗੁਰਾਂ ਨੂੰ ਸੀ ਝੁਕਾਇਆ ਵੀ ਹਜ਼ਾਰਾਂ ਸਾਲਾਂ ਪਹਿਲਾਂ ਦੀ ਗੱਲ ਜਿਹੜੀ ਅੱਜ ਵਰਤ ਰਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ 'ਚ ਲਿਖੀ ਹੈ। ਪੜਾਲ ਯਾਤਰਾ ਹੋਈ ਇੱਕ ਕਲਪਨਾ ਚਾਵਲਾ, ਮੈਂ 2014 'ਚ ਸਿੰਗਾਪੁਰ ਸੀ ਅਤੇ ਉੱਥੇ ਉਹਦੇ ਚਾਚੇ ਨੇ ਬੋਲੀ ਸੀ ਇਹ ਗੱਲ ਸਟੇਜ ਦੇ ਉੱਤੇ ਗੁਰਦੁਆਰਾ ਸਿੰਘ ਸਭਾ। ਉਹ ਕਹਿੰਦਾ ਮੈਂ ਅਸੀਂ ਸੁਣਿਆ ਸੀ ਵੀ ਗੁਰਬਾਣੀ ਜਿਹੜੀ ਆਕਾਸ਼ਾਂ ਪਤਾਲਾਂ 'ਚ ਗੂੰਜਦੀ ਹੈ। ਕਹਿੰਦਾ ਪਰ ਸਾਡੇ ਘਰ ਇਹਦਾ ਪ੍ਰੈਕਟੀਕਲ ਹੋਇਆ ਵੀ ਸਾਡੀ ਧੀ ਕਲਪਨਾ ਚਾਵਲਾ ਜਿਹੜੀ ਪੜਾਲ ਯਾਤਰੀ ਬਣੀ ਸੀ ਨਾ, ਉਹ ਕਹਿੰਦਾ ਉਹ ਨਿਤਨੇਮੀ ਸੀ ਪੰਜ ਬਾਣੀਆਂ ਦੀ, ਉਹ ਸੁਖਮਣੀ ਸਾਹਿਬ ਦਾ ਪਾਠ ਹਰ ਰੋਜ਼ ਕਰਦੀ ਸੀ। ਜਦੋਂ ਪੜਾਲ ਯਾਤਰਾ 'ਤੇ ਗਈ ਹੈ ਤਾਂ ਉਦੋਂ ਵੀ ਗੁਰਬਾਣੀ ਦੇ ਗੁੱਟ ਕੇ ਨਾਲ ਲੈ ਕੇ ਬੈਠੀ, ਉਹ ਨਾਲ ਲੈ ਕੇ ਗਈ। ਗੁਰਬਾਣੀ ਸਭ ਤੋਂ ਵੱਡੀ ਸ਼ਕਤੀ ਹੈ, ਗੁਰਬਾਣੀ ਸਭ ਤੋਂ ਵੱਡਾ ਗਿਆਨ ਅਤੇ ਵਿਗਿਆਨ ਹੈ। ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ, ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਸਤਿਕਾਰ ਦੇਵੇ ਸਭ ਨੂੰ, ਪੜ ਪ੍ਰਿਤ ਪਾਲ ਬਾਣੀ ਜਿਹੜੀ ਤਾਰ ਦਿੰਦੀ ਜੱਗ ਨੂੰ। ਇਹਨੂੰ ਸਮਝਣਾ ਹੀ ਔਖਾ, ਆਖਣ ਔਖਾ ਸੱਚਾ ਨਾਉ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗਾ ਆਦਮੀ ਗੁੜ ਖਾ ਲਵੇ ਤੇ ਉਹ ਰੌਲਾ ਪਾ ਕੇ ਨਹੀਂ ਦੱਸ ਸਕਦਾ ਹੁੰਦਾ, ਉਹ ਬਾਜਾਂ ਮਾਰ ਕੇ ਨਹੀਂ ਕਹਿ ਸਕਦਾ ਵੀ ਬੜਾ ਮਿੱਠਾ ਸੀ। ਜਿਹੜਾ ਉਹਦੇ ਮਨ ਨੂੰ ਆਨੰਦ ਆਇਆ ਉਹਨੂੰ ਹੀ ਪਤਾ। ਗੁਰਬਾਣੀ ਵੀ ਐਸੀ ਹੈ, ਜਿਹੜਾ ਨੂੰ ਪੜ੍ਹਦਾ ਸੁਣਦਾ ਵਿਚਾਰਦਾ ਜਿਹੜਾ ਇਹਦਾ ਆਨੰਦ ਲੈਂਦਾ। ਆਪਾਂ ਹਰ ਰੋਜ਼ ਕਹਿੰਦੇ ਹਾਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਹੁਣ ਵੀ ਸਮਾਪਤੀ ਵੇਲੇ ਆਪਾਂ ਪੜ੍ਹਦਾ ਅਰਦਾਸ ਤੋਂ ਪਹਿਲਾਂ। ਅਤੇ ਇਹ ਜਿਹੜਾ ਆਨੰਦ ਆ ਇਹ ਹੈ ਵੱਖਰਾ, ਇਕੱਲਾ ਪੜ੍ਹ ਲੈਣਾ ਜਾਂ ਸੁਣ ਲੈਣਾ ਆਨੰਦ ਨਹੀਂ, ਇਹਨੂੰ ਸਮਝ ਲੈਣਾ ਆਨੰਦ ਗੁਰਬਾਣੀ।

ਪਨਾਣ ਦੇ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸਖੂਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ ਰਹਾਓ ਧਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਇਹ ਧਰਕੀ ਬਾਣੀ ਹੈ, ਇਹ ਦਰਗਾਹੀ ਗੁਰਬਾਣੀ ਹੈ, ਇਹ ਅਕਾਲ ਪੁਰਖ ਨਿਰੰਕਾਰ ਧਰੋ ਲੈ ਕੇ ਆਏ ਆ। ਹੁਣ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹਕਮਾਓ ਜੀਓ। ਆਓ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਹੋਇਆਂ ਯਤਨ ਕਰੀਏ ਗੁਰੂ ਮਹਾਰਾਜ ਦੀ ਵਡਿਆਈ ਕਰਨ ਦਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਆਪਾਂ ਸਾਰੇ ਜਾਣਦੇ, ਸਾਰਿਆਂ ਨੇ ਸੁਣਿਆ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਗਰਮ ਰੇਤ ਦੇ ਕਰਛੇ ਸੀਸ 'ਚ ਪਾਏ ਗਏ, ਦੇਗਾਂ ਵਿੱਚ ਉਬਾਲਿਆ ਗਿਆ ਅਤੇ ਮੇਰੇ ਸਤਿਗੁਰਾਂ ਨੂੰ ਜਿੰਨੇ ਵੀ ਜ਼ਾਲਮਾਂ ਤੋਂ ਤਸੀਹੇ ਦਿੱਤੇ ਗਏ ਨਾ ਉਹਨਾਂ ਨੇ ਦਿੱਤੇ, ਕਸੂਰ ਕੋਈ ਨਹੀਂ। ਇੱਕ ਤਾਂ ਹੁੰਦਾ ਨਾ ਵੀ ਕਸੂਰ ਹੈ, ਜਿਹੜੀਆਂ ਜ਼ਾਲਮ ਸਰਕਾਰਾਂ ਜਿਹੜੇ ਪਾਪੀ ਬੰਦੇ ਹੈ ਉਹ ਕਸੂਰ ਨਹੀਂ ਦੇਖਦੇ ਹੁੰਦੇ, ਉਹ ਇਹ ਦੇਖਦੇ ਆ ਵੀ ਸਾਨੂੰ ਕੋਈ ਲਲਕਾਰਨ ਵਾਲਾ, ਸਾਨੂੰ ਕੋਈ ਚੈਲੰਜ ਕਰਨ ਵਾਲਾ, ਸਾਡੇ ਨਾਲ ਕੋਈ ਮੱਥਾ ਲਾਉਣ ਵਾਲਾ ਨਾ ਜੰਮੇ। ਬਸ ਜਿਹੜੇ ਜ਼ੁਲਮ ਕਮਾਉਣ ਵਾਲੇ ਪਾਪੀ ਪਾਪ ਕਮਾਵਦੇ ਕਰ

ਨੱਥ ਬਦੁੱਲਾ ਗੁਣ ਗਏ ਖੱਡ ਢਾਡੀ ਵਾਰਾਂ ਖੁਸ਼ੀਆਂ ਨਾਲ ਸੀ ਝੁੰਮੀਆਂ ਪਾਉਣਾ ਦੀਆਂ ਡਾਰਾਂ ਆਇਆ ਜ਼ੁਲਮ ਮਟਾਉਣ ਲਈ ਚੱਕ ਕੇ ਤਲਵਾਰਾਂ ਅਜੀਤਵਾਲ ਦੇ ਪਾਰਸਾ ਜੈਂਦੋਸ ਤੋਂ ਬਾਰਾਂ ਛੇਵੇਂ ਪਾਤਸ਼ਾਹ ਮਹਾਰਾਜ ਫਿਰ ਤਬਦੀਲੀ ਲੈ ਕੇ ਆਏ। ਬਾਬਾ ਬੁੱਢਾ ਜੀ ਨੇ ਆਪਾਂ ਸਾਰਿਆਂ ਨੇ ਸੁਣਿਆ ਵੀ ਮਹਾਰਾਜ ਨੂੰ ਮੀਰੀ ਤੇ ਪੀਰੀ ਦੇ ਸ਼ਸਤਰ ਪਹਿਨਾਏ। ਆਮ ਕਿਹਾ ਜਾਂਦਾ ਵੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਤੇ ਮਹਾਰਾਜ ਨੇ ਦੋ ਤਲਵਾਰਾਂ ਦਾ ਦੋ ਧਾਰਾ ਖੰਡਾ ਬਣਾ ਕੇ ਇੱਕ ਮਿਆਨ ਚ ਪਾਤਾ। ਦੱਸਤਾ ਵੀ ਪਾ ਸਕਦੇ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਤੇ ਜਿਹਨਾਂ ਨੂੰ ਹੁਕਮ ਨਹੀਂ ਕੋਈ ਸ਼ਸਤਰ ਪਹਿਨਣ ਦਾ ਇੱਕ ਨਹੀਂ ਦੋ ਪਹਿਣ ਸਕਦੇ ਆ ਕਿਉਂਕਿ ਰਾਜੇ ਮਹਾਰਾਜੇ ਸ਼ਸਤਰ ਰੱਖ ਸਕਦੇ ਸੀ ਜਾਂ ਉਹਨਾਂ ਦੀਆਂ ਫੌਜਾਂ ਆਮ ਬੰਦੇ ਨਹੀਂ ਆਮ ਸਾਧੂ ਸੰਤ ਮਹਾਤਮਾ ਜਾਂ ਆਪਣੇ ਵਰਗੇ ਕਿਰਤੀ ਬੰਦੇ ਨਹੀਂ ਇਹ ਨਾ ਪੱਗ ਬੰਨ ਸਕਦੇ ਸੀ ਨਾ ਇਹ ਘੋੜੇ ਚੜ ਸਕਦੇ ਸੀ ਨਾ ਇਹ ਸ਼ਸਤਰ ਰੱਖ ਸਕਦੇ ਸੀ ਨਾ ਇਹ ਆਪਦੀ ਜ਼ਿੰਦਗੀ ਜਿਉਂ ਸਕਦੇ ਸੀ ਆਪਦੇ ਮੁਤਾਬਕ ਚੜ੍ਹਦੀ ਕਲਾ ਦੇ ਵਿੱਚ ਇਹ ਗੁਲਾਮ ਸੀ ਸਾਰੀ ਦੁਨੀਆਂ ਗੁਲਾਮਾਂ ਦੀ ਅਤੇ ਗੁਲਾਮੀ ਦੀਆਂ ਜਜ਼ੀਰਾਂ ਪੱਟੀਆਂ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਇੱਥੇ ਮਹਾਰਾਜ ਨੇ ਬਾਬਰ ਨੂੰ ਜਾਵਰ ਕਹਿ ਕੇ ਲਲਕਾਰਿਆ ਵੀ ਦੁਨੀਆਂ ਤੋਂ ਗੁਲਾਮੀ ਕਰਾਉਣ ਵਾਲਿਓ ਬੜਾ ਚਿਰ ਦੁਨੀਆਂ 'ਤੇ ਨਹੀਂ ਰਿਹਾ ਜਾਂਦਾ ਹੁੰਦਾ ਇਹ ਜ਼ੁਲਮ ਜਿਹੜੇ ਹੈ ਇਹਨਾਂ ਦਾ ਹਿਸਾਬ ਕਿਤਾਬ ਦੇਣਾ ਪੈਣਾ। ਬਾਬਰ ਨੂੰ ਜਾਵਰ ਕਹਿ ਕੇ ਮਹਾਰਾਜ ਨੇ ਬਾਣ ਜਿਹੜੇ ਮਾਰੇ ਨਾ ਰਸਨਾਂ ਦੇ ਬੋਲਾਂ ਦੇ ਬਾਣ ਮਾਰੇ ਘੈਲ ਕਰ ਗਏ ਸੀ ਬਾਬਰ। ਆਹ ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੇ ਕਿਹਾ ਵੀ ਰਾਜੇ ਮਹਾਰਾਜੇ ਜੇ ਤਖ਼ਤ 'ਤੇ ਬਹਿੰਦੇ ਹੈ ਤਾਂ ਅਸੀਂ ਅਕਾਲ ਬੁੰਗਾ ਬਣਾਉਣਾ। ਅਕਾਲ ਬੁੰਗਾ ਅਕਾਲ ਤਖ਼ਤ ਸਾਹਿਬ ਦਾ ਪਹਿਲਾਂ ਨਾਮ ਆ ਅਕਾਲ ਬੁੰਗਾ। ਇਹ ਬਣਾਉਣ ਵਾਸਤੇ ਕੋਈ ਮਿਸਤਰੀ ਨਹੀਂ ਲੱਗਿਆ ਰਾਜ ਮਿਸਤਰੀ, ਇਹ ਬਣਾਉਣ ਵਾਸਤੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਆਪ ਇਸ ਅਕਾਲ ਤਖ਼ਤ ਨੂੰ ਇਹਨਾਂ ਤਿੰਨਾਂ ਮਹਾਂਪੁਰਖਾਂ ਨੇ ਤਿਆਰ ਕੀਤਾ ਬਣਾਇਆ ਅਕਾਲ ਬੁੰਗੇ ਨੂੰ। ਕਿਉਂਕਿ ਰਾਜਾ ਤਖ਼ਤ 'ਤੇ ਬੈਠ ਕੇ ਨਿਆਂ ਕਰਦਾ ਅਤੇ ਫਰਮਾਨ ਜਾਰੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਅਕਾਲ ਬੁੰਗੇ ਤੋਂ ਲਾਹੌਰ ਅਤੇ ਦਿੱਲੀ ਦੇ ਤਖ਼ਤ ਤੋਂ ਮਹਾਰਾਜ ਨੇ ਉੱਚਾ ਰੱਖਿਆ ਇਹ ਬੁੰਗਾ ਅਕਾਲ ਬੁੰਗਾ। ਜਿਹੜਾ ਗੁਰੂ ਦਾ ਤਖ਼ਤ ਉੱਚਾ ਹੀ ਹੁੰਦਾ, ਰਾਜਿਆਂ ਦੇ ਤਖ਼ਤ ਤਾਂ ਆਉਣ ਜਾਣ ਵਾਲੇ ਹੈ, ਇਹ ਤਾਂ ਰਾਜਿਆਂ ਦੀਆਂ ਸਰਕਾਰਾਂ ਤਾਂ ਖਤਮ ਹੋ ਜਾਣ ਵਾਲੀਆਂ ਏ, ਆਉਂਦੀਆਂ ਜਾਂਦੀਆਂ ਰਹਿੰਦੀਆਂ, 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ। ਇੱਕੋ ਇੱਕ ਸੱਚੀ ਸਰਕਾਰ ਆ ਜਿਹੜੀ ਪੂਰੇ ਵਰਲਡ ਦੇ ਵਿੱਚ ਨਹੀਂ ਬਦਲ ਸਕਦੀ, ਰਹਿੰਦੀ ਦੁਨੀਆਂ ਤਾਈਂ ਸੱਚੀ ਸਰਕਾਰ, ਸੱਚੀਆਂ ਸਰਕਾਰਾਂ ਉਹ ਸਰਕਾਰ ਆ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10 ਪਾਤਸ਼ਾਹੀਆਂ ਅਤੇ ਅੱਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ 'ਚ ਪੰਥ ਖਾਲਸਾ। ਕਿਉਂਕਿ ਇਹ ਪਾਤਸ਼ਾਹੀ ਦਾਵਾ ਰੱਖਣ ਵਾਲੀ ਫੌਜ ਆ ਗੁਰੂ ਦੀ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹਦੀ ਮੌਜ 'ਚ ਪ੍ਰਗਟ ਹੋਇਆ ਇਹ ਸਰਕਾਰ ਜਿਹੜੀ ਇਹ ਰਹਿੰਦੀ ਦੁਨੀਆਂ ਤੱਕ ਰਹਿਣੀ ਹੈ, ਇਹ ਜ਼ੁਲਮ ਦੇ ਨਾਲ ਖਿੰਦੀ ਰਹਿਣੀ ਹੈ। ਇਹ ਜਿਹੜੀ ਸਰਕਾਰ ਆ ਸੱਚੀ, ਇਹਨੇ ਜ਼ੁਲਮ ਨਾਲ ਟੱਕਰ ਲੈਂਦੇ ਰਹਿਣਾ। ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ, ਤੇਗਾਂ ਖਾਧੀਆਂ ਅਤੇ ਤੇਗਾਂ ਮਾਰੀਆਂ ਨੇ। ਅਸੀਂ ਸਾਡੇ ਲੜਦਿਆਂ ਲੜਦਿਆਂ ਸਿਰ ਰਹਿ ਗਏ ਅਤੇ ਸਾਡੇ ਸਿਰਾਂ 'ਤੇ ਚੱਲੀਆਂ ਆ ਰਹੀਆਂ ਨੇ। ਬੰਦ ਬੰਦ ਵੀ ਕੱਟ ਕੇ ਦੇਖ ਚੁੱਕੇ, ਉਹ ਅਸੀਂ ਉੱਬਲਦੀਆਂ ਦੇਗਾਂ ਠਾਰੀਆਂ ਨੇ। ਮੁਖਤੋਂ ਮੁਖਤੀ ਪਾਰਸਾ ਨਹੀਂ ਮਿਲੀਆਂ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ, ਇਹ ਸਿਰ ਦੇ ਕੇ ਸਰਦਾਰੀਆਂ ਮਿਲੀਆਂ। ਆਓ ਛੇਵੇਂ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਕਹਿੰਦੇ ਜੋ ਦਿਓ ਜੇ ਰਾਜੇ ਤਖ਼ਤ ਦੀ ਰਚਨਾ ਕਰਦੇ ਤੇ ਸਾਡਾ ਅਕਾਲ ਬੁੰਗਾ ਅਕਾਲ ਤਖ਼ਤ ਆ, ਰਾਜੇ ਫਰਮਾਨ ਜਾਰੀ ਕਰਦੇ, ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ। ਰਾਜੇ ਇੱਕ ਤੇਗ ਪਹਿਣਦੇ, ਮਹਾਰਾਜ ਨੇ ਦੋ ਪਹਿਨੀਆਂ, ਰਾਜੇ ਬਾਜ ਰੱਖਦੇ ਆ ਤੇ ਮਹਾਰਾਜ ਨੇ ਵੀ ਬਾਜ ਰੱਖਿਆ। ਰਾਜੇ ਘੋੜ ਸਵਾਰੀ ਕਰਦੇ, ਮਹਾਰਾਜ ਆਪ ਤਾਂ ਰਾਜਿਆਂ ਦੇ ਰਾਜੇ, ਉਹਨਾਂ ਨੇ ਥੱਲੇ ਆਪਦੇ ਚਰਨਾਂ 'ਚ ਰੌਲਣ ਵਾਲੇ ਵੀ ਰਾਜੇ ਬਣਾ ਦੇ। ਜੱਟ ਝੋਰ ਨਾਈ ਛਿੰਬੀ ਮਜ਼ਬੀ ਸਖਰਮ ਦਾਸ ਗੇ, ਜਿਨ੍ਹਾਂ ਨੂੰ ਕਹਿੰਦੇ ਸੀ ਨਾ ਵੀ ਇਹ ਦਿੱਕੀਆਂ ਦੁੱਕੀਆਂ ਤਿੱਕੀਆਂ, ਇਹ ਸੁੱਕੀਆਂ ਜਾਤਾਂ ਨੇ, ਤੇ ਮਹਾਰਾਜ ਕਹਿੰਦੇ ਮੇਰਾ ਪੰਥ ਖਾਲਸਾ, ਮੇਰੀ ਫੌਜ ਹੈ, ਮੇਰੇ ਸੰਤ ਸਿਪਾਹੀ ਹੈ, ਇਹ ਮੇਰੇ ਸਹਿਰ ਲੱਥ ਸੂਰਮੇ ਆ, ਇਹਨਾਂ ਨੂੰ ਦੁੱਕੀ ਤਿੱਕੀ ਨਾ ਸਮਝੋ, ਇਹ ਪਹਾੜ ਹਿਲਾ ਦੇਣਗੇ, ਇਹ ਪਰਬਤਾਂ ਨਾਲ ਮੱਥਾ ਹਰਾ ਲੈਣਗੇ। ਮਹਾਰਾਜ ਕਹਿੰਦੇ, ਸਤਿਗੁਰੂ ਕਹਿੰਦੇ ਜੋ ਦਿਓ ਹੋਬੋ

ਸ਼ਸਤਰਧਾਰੀ। ਛੇਵੇਂ ਪਾਤਸ਼ਾਹ ਕਹਿੰਦੇ ਜੋਧਿਓ ਹੁਣ ਲੁੱਕ ਲੁੱਕ ਕੇ ਨਹੀਂ ਰਹਿਣਾ, ਹੁਣ ਸਰਕਾਰਾਂ ਤੋਂ ਡਰਨਾ ਨਹੀਂ, ਬਹਿਣਾ ਨਹੀਂ ਟੈਕੇ, ਹੁਣ ਪੱਥਰ ਐੱਟ ਦਾ ਜਵਾਬ ਪੱਥਰ ਨਾ ਦੇਣਾ ਪੈਣਾ, ਇੱਕੀਆਂ ਦੀ ਇਕਤਾਲੀ ਪਾਉਣੀ ਹੈ। ਸਤਿਗੁਰੂ ਕਹਿੰਦੇ ਜੋਧਿਓ ਹੋਵੋ ਸ਼ਸਤਰਧਾਰੀ, ਅਸੀਂ ਜਾੜ ਜੁਲਮਾਂ ਦੀ ਪੱਟਣੀ ਕਰ ਲਓ ਤਿਆਰੀ, ਖੰਘਣ ਦੇ ਨੇ ਹੋਰ ਨਾ ਬੰਦੇ ਸਰਕਾਰੀ। ਬੜੇ ਰੋਹਬ ਸਹਿ ਸਰਕਾਰ ਦੇ, ਹੋਈ ਗੱਲ ਮਾੜੀ, ਪੰਜਵੇਂ ਗੁਰੂ ਗੁਰਦੇਵ ਨੇ ਹੈ ਜਿੰਦੜੀ ਵਾਰੀ, ਅਜੀਤਵਾਲ ਦੇ ਪਾਰਸਾ ਹੁਣ ਸਾਡੀ ਵਾਰੀ। ਕਹਿੰਦੇ ਬੜੇ ਜ਼ੁਲਮ ਕਵਾਲੇ ਉਹਨਾਂ ਨੇ, ਬੜੇ ਰੋਹਬ ਝਾੜਦੇ ਮਹਾਰਾਜ, ਕਹਿੰਦੇ ਹੁਣ ਨਹੀਂ ਝੱਲਣੇ ਸਰਕਾਰੀ ਬੰਦਿਆਂ ਦੇ ਰੋਹਬ, ਹੁਣ ਵਾਰੀ ਸਾਡੀ ਹੈ, ਹੁਣ ਖੰਡੇ ਖੜਕਾਵਾਂਗੇ, ਹੁਣ ਤੇਗਾਂ ਖੜਕਾਵਾਂਗੇ, ਹੁਣ ਜੰਗ ਦੇ ਮੈਦਾਨ ਵਿੱਚ ਬੈਰੀ ਨੂੰ ਮਿਲਾਂਗੇ, ਦੋ ਹੱਥ ਕਰਾਰੇ ਕਰਾਂਗੇ, ਐਂ ਮਾਲਾ ਨਹੀਂ ਫੇਰਨੀ ਇਕੱਲੀ ਇਹਨਾਂ ਹੱਥਾਂ ਨੇ, ਮਾਲਾ ਵਾਲੇ ਹੱਥ ਖੰਡਿਆਂ ਤੇ ਜਾਣਗੇ। ਹੁਣ ਆਓ ਮਹਾਰਾਜ ਸੱਚੇ ਪਾਤਸ਼ਾਹ ਦੀ ਪਹਿਲੀ ਲੜਾਈ ਬਾਜ ਵੱਟੇ ਹੋਈ, ਬਾਜ ਜਾਣ ਵਾਰਿਆ, ਤੇ ਇੱਕ ਪਹਿਲਾ ਜੰਗ ਆ ਨਾ ਜਿਹੜਾ ਛੇਵੇਂ ਪਾਤਸ਼ਾਹ ਦਾ, ਇੱਕ ਬਾਜ ਕਰਕੇ ਹੋਇਆ, ਬਾਜ ਕਰਕੇ ਨਹੀਂ ਸੀ ਹੋਇਆ, ਉਹ ਬਾਜ ਤਾਂ ਲੈ ਆਏ ਸਿੱਖ ਫੜ ਕੇ, ਇਹ ਅਣਖਾਂ ਕਰਕੇ ਹੋਇਆ। ਇਹ ਉਹ ਜਿਹੜੇ ਰੋਹਬ ਝਾੜਦੇ ਸੀ ਨਾ ਸਰਕਾਰੀ ਬੰਦੇ, ਉਹਨਾਂ ਕਰਕੇ ਹੋਇਆ। ਆਓ ਬੇਨਤੀ ਕਰਾਂ ਪੰਜਵੇਂ ਪਾਤਸ਼ਾਹ ਦੇ ਲਾਡਲੇ ਸਪੁੱਤਰ ਮਾਤਾ ਗੰਗਾ ਜੀ ਦੇ ਸੋਹਣੇ ਲਾਲ, ਅਕਾਲ ਪੁਰਖ ਅੰਤਰ ਜਾਮੀ ਦੁਨੀਆਂ ਨੂੰ ਤਾਰਦੇ ਹੋਏ ਗਮਟਾਲੇ ਦੀ ਧਰਤੀ ਤੇ ਆ ਬੈਠੇ ਹੈ, ਬਾਰਾ ਸ਼ਿਕਾਰ ਖੇਡਣ ਜਾਇਆ ਕਰਦੇ, ਸਮਾਂ ਥੋੜਾ ਸੀਮਤ ਹੈ, ਕੋਈ ਕਵਿਤਾ ਕਹਿ ਜਾਣੀ ਆ। ਆਓ ਜਿਵੇਂ ਗਮਟਾਲੇ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਲਾਇਆ ਡੇਰਾ, ਇਹ ਧਰਤੀ ਨੂੰ ਕੀਤਾ ਪਵਿੱਤਰ, ਚਾਰ ਛਪੇਰਿਓ ਸੰਗਤਾਂ ਮਹਾਰਾਜ ਨੂੰ ਸੀ ਝੁਕਾਉਂਦੀਆਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਮੇਰੇ ਸਤਿਗੁਰਾਂ ਨੇ ਅਕਾਲ ਪੁਰਖ ਮਹਾਰਾਜ ਨੇ ਇਸ ਇਲਾਕੇ ਨੂੰ ਵਡਿਆਈਆਂ ਹੀ।

ਸੋ ਸਮੇਂ ਦੀ ਸਮਾਪਤੀ ਹੈ। ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਸ਼ਮਾਂ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ, ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦਿਆਂ, ਗੁਰੂ ਦੀ ਵਡਿਆਈ ਕਰਦਿਆਂ ਹੋ ਜਾਂਦੀਆਂ, ਪਾਤਸ਼ਾਹ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਬਖਸ਼ਣਗੇ, ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਦਰ 'ਤੇ ਪ੍ਰਵਾਨ ਕਰਨ। ਸਭਨਾਂ ਨੂੰ ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਤਰੱਕੀਆਂ, ਤੰਦਰੁਸਤੀਆਂ ਦੇ ਗੱਫੇ, ਸੇਵਾ ਅਤੇ ਸਿਮਰਨ ਸੱਚੇ ਪਾਤਸ਼ਾਹ ਬਖਸ਼ਦੇ ਰਹਿਣ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰਾਂ ਕਰਨ, ਤੰਦਰੁਸਤੀਆਂ ਬਖਸ਼ਣ ਜੀ। ਆਓ ਸਾਰੀ ਸੰਗਤ ਰਲ ਕੇ ਗੁਰਬਾਣੀ ਪੜ੍ਹੀਏ।

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ। ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾਂ ਨਾਮ ਜਪਿਆ। ਵੰਡ ਛਕਿਆ ਦੇ ਚਲਾਈ ਤੇਗ ਬਾਹੀ ਦੇ ਕੈਂਡਟ ਕੀਤਾ। ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਦੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੈ ਚੇਤੇ ਆਵਨ ਕਾ ਸਰਖਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੰਗੇ, ਜੁਗੋਂ ਜੁਗਿਆ ਟਲ, ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਵਾ, ਮਤ ਉੱਚੀ ਮਤ ਪਾਤਾ ਰਾਖਾ, ਵਾਹਿਗੁਰੂ ਹੇਠ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਉੱਟਿਆਂ ਦੇ ਓਟ, ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇ ਭਾਈ ਗੁਰਜੀਤ ਸਿੰਘ ਜੀ ਲਾਂਗਰੀ ਦੀ ਯਾਦ ਦੇ ਅੰਦਰ ਉਹਨਾਂ ਦੀ ਦੂਸਰੀ ਬਰਸੀ ਮਨਾਉਂਦੇ ਹੋਏ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਸੀ। ਭੋਗ ਤੋਂ ਪ੍ਰੰਤ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ। ਢਾਡੀ ਜਥੇ ਨੇ ਹਾਜ਼ਰੀ ਭਰੀ, ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਕਰ ਵਾਧਾ ਘਾਟਾ ਪੰਚਗਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ, ਕਦਮ ਕਦਮ ਲੇਖੇ ਲਾਉਣੇ, ਤਿਰਫਲ ਪੇਟਾਂ ਵਾਂਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ, ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਅਤੇ ਸੁਭਾਅ ਬਖਸ਼ਣਾ, ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅੱਖਰ ਵਾਧਾ ਘਾਟਾ ਪੁਲਚਕ ਮਾਫ ਕਰਨਾ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ, ਚੇਤਾ ਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤਾਂ ਹੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਅਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਸਾਹਿਬ ਜੀਓ ਫਰੀਦਾ ਖਿੰਥੜ ਮੇਖਾਂ ਅਗਲੀਆਂ

ਵੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਸਵੇਰ ਤੋਂ ਹਾਜ਼ਰੀਆਂ ਭਰੀਆਂ ਨੇ, ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਕਐਂਡ 'ਤੇ ਸ਼੍ਰੀ ਅਖੰਡ ਸਾਹਿਬ ਜੀ ਦੀ ਸੇਵਾ ਭਾਈ ਗੁਰਜੀਤ ਸਿੰਘ ਜੀ ਲਾਂਗੜੀ ਦੀ ਯਾਦ ਵਿੱਚ ਹੋਈ ਹੈ। ਸੋ ਗੁਰੂ ਨਾਨਕ ਫਰੀਕ ਚੰਦੇ ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਪਾਵਨ ਤਖਤਾਂ ਦੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ। ਆਓ ਭਾਈ ਸਾਹਿਬ ਜੀ ਪਾਸੋਂ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਸੋ ਸਾਰੀਆਂ ਸੰਗਤਾਂ ਗੁਰੂ ਕਾ ਲੰਗਰ ਛੱਕ ਕੇ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰ ਨਮਹਿ, ਸ੍ਰੀ ਗੁਰਦੇਵ ਏ ਨਮੇ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਰ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ, ਏਕੈ ਨਾਮ ਜਪਤ ਅਗਨ ਅਨੇਕੈ। ਵੇਦ ਪੁਰਾਣ ਸਿਮਰ ਸੁਧਾਖਰ, ਕੀਨੇ ਰਾਮ ਨਾਮ ਕੇ ਆਖਰ। ਕਿਨ ਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਤਾਂ ਕੀ ਏਕ ਹੈ ਦਰਸ ਦੁਆਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਵ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਪੁੱਤ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗੇ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਲ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸ ਨੂੰ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹਿਮਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ

ਦਇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰਪਕਾਰੀ, ਪ੍ਰਭ ਕੋ ਸਿਮਰੇ ਤਿਨ ਸਤਿਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਰਿਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਰ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਅਵਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਰਬਾਣੀ, ਪ੍ਰਭ ਕੈ ਸਿਮਰਨ ਸਹਿਸਮਾਨੀ, ਪ੍ਰਭ ਕੈ ਸਿਮਰਨ ਲਹਿਚਨ ਆਸਨ, ਪ੍ਰਭ ਕੈ ਸਿਮਰਨ ਕਮਲ ਵਿਕਾਸਨ, ਪ੍ਰਭ ਕੈ ਸਿਮਰਨ ਅਨਹ ਚੁਣ ਘਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸ਼ਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਭਏ ਸਿਰ ਜਤੀ ਦਾਤੇ, ਹਰ ਸਿਮਰਨ ਨੀਚ ਅਹੁਕੁਰ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਕਾਰਨ ਕਰਨਾ, ਹਰ ਸਿਮਰਨ ਕੀ ਸਗਲੇ ਆਕਾਰ, ਹਰ ਸਿਮਰਨ ਮੈਂ ਆਪ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ ਘਟ ਕਰਨਾਥ ਹੈ ਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਾਂ ਪਿਆਣ ਦੂਤ ਜਮ ਦੱਲੈ, ਤੈ ਕੇਵ ਨਾ ਸੰਗ ਤੇਰੇ ਚੱਲੈ, ਜੈ ਮੁਸਕੁਲ ਹੋਵੇ ਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨੇਕ ਪਹੁੰਚਣ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪਰ ਹਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰੈ, ਅਨੇਕ ਮਾਇਆ ਰੰਗ ਤਿਖਨਾ ਬੁਝਾਵੇ, ਹਰ ਕਾ ਨਾਮ ਜਪਤ ਆਘਾਵੈ, ਜਹ ਮਾਰਗ ਇਹ ਜਾਤ ਕੀਲਾ, ਤੇ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖਵਾਈ, ਨਾਮ ਜਪਤੈ ਪਾਰ ਪਰਾਈ, ਅਨੇਕ ਵਿਘਨ ਜੈ ਆਏ।

ਨਾਮ ਕੋਟ ਪਾਪ ਖੋ ਹੈ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ ਸੰਗ। ਜਹਿ ਮਾਰ ਕੇ ਗਨ ਜਾਇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਹ ਪੈਂਡੈ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੰਝਾਣ, ਹਰ ਕਾ ਨਾਮ ਤੈ ਨਾਲ ਪਛਾਣੂ। ਜੈ ਮਾਂ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਵਰਤ ਨਾਮ, ਸੰਤ ਜਨਾ ਕੇ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਗਤ ਸਾਧ ਕੁਮਾਤ। ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਕੇ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ

ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਭੇਖੇ ਸਰਬ ਟੰਡੋ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਰ ਸਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ।

ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਾਂ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਵਤ ਪ੍ਰਾਨ ਕਨਿਕ ਅਸੁ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹਵਾਸਨ ਜੈਨ ਮਾਰ ਸੰਜਮਤ ਸਾਧਨ ਨਿਮਕ ਸਰੀ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈ ਲਜਾਵੈ ਹਰ ਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਲਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮੰਤੇ ਹੁਟੈ ਸੋਚ

ਵਿਖਿਆ ਤਰੈ ਜਲ ਧੋਵੈ ਬਹੁਧੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਦਰੇ ਪਤਿਤ ਬਹੁ ਮੂਚ ਬਹੁ ਸਿਆਣਪ ਜਮਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਅਗ ਨਹੀਂ ਬੁੱਝੈ ਕੋਟ ਪਾਪ ਦਰਗੇ ਨਹੀਂ ਸਿੱਜੈ ਛੂਟਸ ਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ

ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਫੇਕੇ ਸਗਲ ਸੁਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪੁ ਨਹੀਂ ਲੇਪਾ ਮੇਰ ਧਨ ਕੋ ਧਨ ਤੇਰੋ ਨਾਉ ਥਾਂ ਵੇਖੂ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆ ਪ੍ਰਭਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜਹ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਆਰਿਆਣਿਆ ਸੋ ਪ੍ਰਭ ਸਦਾ ਸੁਮਾਰ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵਹੀ ਨਾ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਲ ਮੂੰਹ ਤੇ ਕਮਲ ਦਿਸਟਾਨੀ ਜਿਨ ਤੂੰ ਸਾ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾ ਕਸੈਨ ਮੁਖ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਤਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜੈ ਪ੍ਰਸਾਦ ਪੀ ਵਸੀ ਤੋ ਚਲਾ ਸੁਖਦਾਈ ਪਵਨ ਭਾਵਕ ਅਮਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਵ ਕਰਨ ਦੁਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭਾਪੇ ਆਦ ਅੰਜੋ ਰਾਖਣ ਹਾਰ ਤਿਸੋ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਵਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦਾ ਜੂਰੇ ਤਾਂ ਕੋ ਅੰਧਾ ਜਾਣ ਦੂਰੇ ਜਾਂ ਕੀ ਟੈਲ ਪਾਵੇ ਦਰਗੇ ਮਾਨ ਤਸੇ ਬਸਾਰੇ ਮੁਕਤ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਣੇ ਛੋੜ ਜਾਇ ਤਿਸ ਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗੰਧਰ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਰ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਸ ਜਾਤ ਲੋਕ ਪਚਾਰੇ ਕਰੇ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਛਪਸ ਨਾਇਕ ਅਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ।

ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂੜ ਵਿਕਾਰ ਮਹਾ ਲੋਭ ਧਰੋ ਇਹੋ ਜੁਗਤ ਬਿਆਨ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੇ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਿਕ ਤੇਰੇ ਤੂੰ ਮੇਰੀ ਕਿਰਪਾ ਮੈਂ ਸੁਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਣ ਹਾਰ ਪ੍ਰਭ ਛੋਟ ਕੇ ਲਾ ਕੇ ਆਂਸੂ ਆਏ ਨਾਨਕ ਹੁਣ ਅਸੀਂ ਜੀ ਬਿਨਾਵੇ ਪਤ ਜਾਏ ਅਸ਼ਟਪਦੀ ਦਸਤ ਵਸੂ ਲੈ ਪਾਛੇ ਪਾਵੇ ਏਕ ਵਸਤੂ ਕਾਰਨ ਬਿਖੋੜ ਗਵਾਵੇ ਏਕ ਭੀਨਾ ਦੇ ਦਸ ਪੀਹਰ ਲੈ ਤਉ ਮੂੜਾ ਕੋ ਕਹਾਂ ਕਰੇ ਜਿਸ ਠਾਕੁਰ ਸੁਣ ਨਾ ਹੀ ਚਾਰਾ ਤਾਂ ਕੋ ਕੀਜੈ ਸਤ ਨਮਸਕਾਰਾ ਜਾਂ ਕੈ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਂ ਹੂ ਮਨ ਬੁੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨ ਸਾਫ ਨਿਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀਆਂ ਮਾਰ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਇਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੇਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਨੇਤ ਬਿਰਖ ਕੀ ਛਾਇਆ।

ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਧਨ ਧਨ ਕੁਟੁੰਬ ਸਬਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸੁਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਆਸਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੇ ਮਿਥਿਆ ਹਸਤ ਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ

ਹਰ ਹਰ ਨਾਮ ਲੈ ਬਿਰਤੀ ਸਾਖਿਤ ਕੀ ਆਰਜਾ ਸਾਜ ਬਿਨਾ ਕੇ ਹੋਵੇ ਸੁੱਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕੇ ਦੁਰਗੰਧ ਮਿਨ ਸਿਮਰ ਦਿਨ ਵਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਹੈ ਘੱਟ ਬਸੇ ਔਰ ਨਾਮ ਨਾਨਕ ਤਾਂ ਕੇ ਵਲ ਵਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਗੰਡਲਾਵਤ ਜਾਣਨ ਹਰ ਪ੍ਰਭੂ ਪਰਭੀਨ ਬਾਰ ਪੇਖ ਨਾ ਕਾਹੂ ਭੀਨ ਅਵਰ ਉਪਦੇਸੇ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੂੰ ਭਾਣੇ ਤਿਨ ਪ੍ਰਭ ਜਾਤਾ ਨਾਨਕ ਉਣ ਜਨ ਚਰਨ ਪ੍ਰਾਤਾ

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਛਤੀ ਅੰਮ੍ਰਿਤ ਗਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੈ ਪ੍ਰਸਾਦ ਸੁਖਦ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੈ ਪ੍ਰਸਾਦ ਉਥੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਤ ਅਵਰ ਲੁਭਾਵੈ ਜੈ ਪ੍ਰਸਾਦ ਸੁਖ ਸਹਿ ਸੋਈ

ਕੀ ਭਗਤ ਕਰੇ। ਜੈ ਪ੍ਰਸਾਦਾ ਭੂਖਣ ਪਹਿਰੀ ਜੈ, ਮਨ ਤੇ ਸਿਮਰਤ ਕੋ ਆਲਸ ਕੀ ਜੈ। ਜੈ ਪ੍ਰਸਾਦ ਅਸੁ ਹਸ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਜੈ ਪ੍ਰਸਾਦ ਬਾਗ ਮਿਲਖ ਤਨਾ, ਰਾਗ ਪਰੋਇ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਤ ਤਿਸੇ ਧਿਆਈ। ਤਿਸੇ ਧਿਆਈ ਜੋ ਏਕ ਅਲਕੈ, ਈਹਾ ਉਹਾਂ ਨਾਨਕ ਤੇਰੀ ਰਖੈ। ਜੈ ਪ੍ਰਸਾਦ ਕਰੇ ਪੁਨ ਬੋ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂੰ ਆਚਾਰ ਬਿਉਹਾਰੀ, ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੁਰੋ ਪ੍ਰਭ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੀ ਨਿੱਕੀ ਜਾਤ, ਸੁਰੋ ਪ੍ਰਭ ਸਿਮਰ ਸਦਾ ਦਿਨ ਰਾਤ। ਜੈ ਪ੍ਰਸਾਦ ਤੇਰੀ ਪਤ ਰਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜੈ ਪ੍ਰਸਾਦ ਸੁਣੇ ਕਰਨਨਾਦ, ਜੈ ਪ੍ਰਸਾਦ ਪੇਖੇ ਬਿਸਮਾਦ। ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਨਾ। ਜੈ ਪ੍ਰਸਾਦ ਹਸ ਕਰ

ਉਸ ਤੇ ਭਿੰਨ ਕਹੋ ਕਿਛ ਹੋਏ ਥਾਣ ਥਨੰਤਰੇ ਕਹਿ ਸੋਏ ਆਪਣੇ ਜਲਤਾਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਰੈ ਮਖਿਆਨੀ ਸੱਚ ਸੱਚ ਸਟ ਸਭ ਕੀਨਾ ਕੋਟ ਮਦੇ ਕਣੈ ਬਿਰਲੈ ਚੀਨਾ ਭਲਾ ਭਲਾ ਭਲਾ ਤਰਾ ਰੂਪ ਅਤ ਸੁੰਦਰਾ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਪਦੀ ਸੰਤ ਕੈ ਦੁਖਣ ਆਰਜਾ ਘਟੈ ਸੰਤ ਕੈ ਦੁਖਣ ਜਾਣਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮਹਿ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇ ਹੀਣ ਸੰਤ ਕੇ ਹਤੇ ਕੋ ਰਖਣਾ ਕੋਏ ਸੰਤ ਕੈ ਦੁਖਣ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਪੀ ਤਰੈ ਸੰਤ ਕੈ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗਜਿਉ ਲਵੈ ਸੰਤਨ ਕੈ ਦੁਖਣ ਸਰਪ ਜੋਣ ਪਾਏ ਸੰਤ ਕੈ ਦੁਖਣ ਤ੍ਰਿਗਤ ਜੋਣ ਕਿਰਮਾਏ ਸੰਤਨ ਕੈ ਦੁਖਣ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਣ ਸਭ ਕੁਛ ਲੈ ਸੰਤ ਕੈ ਦੁਖਣ ਤੇ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਦਿਤਾਏ ਸੰਤ ਕਾ ਨਿੰਦਕ ਖੰਡਿਕ ਨ ਪਾਏ ਸੰਤ ਕਾ ਨਿੰਦਕ ਮਹਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਣ ਸੰਤ ਕਾ ਨਿੰਦਕ ਦੁਖੀ ਯਾਰ ਦੀਣ ਸੰਤ ਕੇ ਨਿੰਦ ਕਉ ਸਰਬ ਰੋਗ ਸੰਤ ਕੇ ਨਿੰਦ ਕਉ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮਹਿ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਣ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀਂ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਆਦ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਏ ਆਪਣ ਬੀਜਾ ਪੇ ਹੀ ਖਾਹੇ ਸੰਤ ਕੇ ਦੁਖੀ ਗੋਵਰਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਦਨੀ ਧਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜਿਉਂ ਬੁਆੜ ਤਿਲਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤਨ ਨਿੰਦ ਕਾ ਧੁਰਹੀ ਪਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾਮ ਰਹਿਣਾ ਜੀ ਵਾਈਐ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤ ਕਰਹੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪ ਨਾਮ ਦੇ ਬੜਭਾਗੀ ਨਾਨਕ ਜਨ

ਰਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਪਦੀ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕ ਹੈ ਭਗਵਾਨ, ਜਿਸ ਕੈ ਦੀ ਰਹਿ ਗਾਏ, ਬਹੁਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਏਕ ਆਪ, ਮਾਨੁੱਖ ਕੈ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਝ ਸਿਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਗੜਨ ਲਾਗੈ ਕੋਏ। ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀ ਉਸ ਦਾ ਸੁਹੇਲਾ ਕਰ ਲਹਿ ਜੀਓ। ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੇਹੇ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਪੂਜਲ ਮਥਾ, ਬੜਭਾਗੀ ਤੇ ਜਨ ਜਗਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇਤਨ ਮੰਤ ਗੁਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਤ ਉਤ ਕੀ ਉਹ ਸੋ ਜੀ ਜਾਣੇ, ਨਾਮ ਸੰਗ ਜਿਸ ਕਾਮਨ ਮਾਨਿਆ, ਨਾਨਕ ਤਿਨਹੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਨ ਹੂੰ ਤ੍ਰਿਸ਼ਨਾ ਬੁਜੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਣਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟਕੇ ਚਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਇ ਅਸੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਤਿਲਤਾਪ ਹੀ ਕਰੈ, ਆਵਣ ਜਾਵਣ ਦ੍ਰਿਸ਼ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲਮੈ ਆਪ, ਅਨਕ ਜੁਗਤ ਰਚ ਥਾਪ ਥਾਪ, ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿ ਬ੍ਰਹਿਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈਤਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰ ਕਾ ਸ਼ਬਦ ਜਾ ਭੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬੜਭਾਗੈ, ਨਾਮ ਜਬਤ ਪਾਵੇ ਸਰਾਮ, ਨਾਨਕ ਤਿਨ ਪੁਰਖ ਕਉ ਤੁਮ ਕਰਮਾਣ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਸਮਾਏ ਸਮਾਏ, ਓਏ ਸੋਖ ਨਿਧਾਨ ਉਨਹੂੰ ਬਣਿਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ

ਕਰੀਐ ਨਾਨਕ ਤਿਸ ਬਲਹਾਰ ਅਸ਼ਪਦੀ ਟੂਟੀ ਗਾਨਨ ਹਾਰ ਗੋਪਾਲ ਸਭ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸ ਦੀ ਬਿਰਥਾ ਕੋਈ ਨਾਹੇ ਦੇਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭਾ ਪੇ ਆਪ ਆਪਣ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਸ ਕਾਮ ਗਾਤ ਨਾਨਕ ਜਪ ਏਕ ਹਰਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਸ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾਬਣਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾ ਵਾਰ ਜਿਸ ਗੁਰ ਪ੍ਰਸਾਦ ਤੂਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉ ਮੰਦਰ ਕੋ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਸਥੰਮਣ ਜਿਉ ਪਾਖਾਣ ਨਾਭ ਚੜ੍ਹ ਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖਮਣ ਹੋਏ ਵਿਗਾਸ ਜਿਉਂ ਮਹਾਂ ਉਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖਾ ਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਬਸਤਾਈ ਤੇਰੇ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਦ ਛੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਣ ਲਿਹੋ ਮਨਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਲ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮਖੂਜਲ ਹਰ ਦਰਗਹਿ ਸੋਏ ਇਹੋ ਵਪਾਰ ਵਿਰਲਾ ਵਪਾਰ ਹੈ ਨਾਨਕਾ ਕਹਿ ਸਤਬਲਹਾਰ ਹੈ ਚਰਨ ਸਾਧਕੇ ਧੋਏ ਧੋਏ ਪੀ ਔਰ ਪ੍ਰਸਾਦ ਕੋ ਆਪਣਾ ਜੀਓ ਸਾਧਕੀ ਧੂਰ ਕੋ ਇਸ਼ਨਾਨ ਸਾਧੂ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸਿੰਘ ਹਰ ਕੀਰਤਨ ਗਾਈ ਅਣਕ ਵਿਗਣ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੈ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਵਾਲਨ ਹਾਰ ਭੂਖੇ ਕੋ ਦੇਵਤਾ ਧਾਰ ਸਰਵਨਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਵੇਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਉਹ ਕਰਨੈ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਹਲੋਏ ਜਾ ਕੇ ਹਿਰਦੈ ਏਕ ਹੋਏ ਸੱਚ ਕਰਨੀ ਸਹਿਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ ਸਾਚਾਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ

0: ਜਿਸ ਹੋਵੈ ਸੋ ਪ੍ਰਸੰਨ ਅਸ਼ਪਦੀ। ਅਵਿਨਾਸੀ ਭ੍ਰਮਣ ਮੈਂ ਰਾਖ, ਮਾਨੁ ਕੀ ਤੂੰ ਪ੍ਰੀ ਤਿਆਗ, ਤਿਸਤੇ ਪ੍ਰੇਰਣਾ ਹੀ ਕਿਸ਼ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਤਰੇ ਕੀ ਚਰਨੀ ਪਾਉ। ਨਾਨਕ ਕਹਿ ਮਨ ਇਹੋ ਅਨਰਾਉ, ਮਨਸਾ ਪੂਰਨ ਸਰਣਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਹੋਰ, ਤਿਸਕਾ ਮੰਤਰ ਨ ਜਾਣੈ ਹੋਰ। ਅਣਦ ਰੂਪ ਮੰਗਲ ਸਦ ਜਾ ਕੈ, ਸਭ ਥੋਕ ਸੁਣੀਐ ਕਰਤਾ ਕੈ, ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਪ ਮੈਂ ਤਪੀ, ਸਰਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਣੈ ਅੰਤ ਨ ਪਾਇਆ, ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ। ਪਿਤਾ ਕਾ ਜਨਮ ਕੈ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸਮਤ ਗਿਆਨ ਧਿਆਨ ਜਿਣ ਦੇ, ਜਨਦਾਸ ਨਾਮ ਧਿਆਵੇ ਸੇ, ਤੇਹੋ ਗੁਣ ਮੈਂ ਜਾ ਕੋ ਭਰਮਾਏ, ਜਨਮ ਰਹਿ ਫਿਰ ਆਵੇ ਜਾਏ, ਊਚ ਨੀਚ ਤਿਸਕੇ ਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਣ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹੇ ਇਕ ਰੰਗ, ਨਾਨਾ ਵਿਦਕੀਨੋ ਵਿਸਤਾਰ, ਪ੍ਰਭਵਨਾਸੀ ਏਕੰਕਾਰ, ਨਾਨਾ ਚਲਿਤ ਕਰੇ ਖਨਮਾਏ, ਪੂਰੇ ਪੂਰਨ ਸਭ ਠਾਏ, ਨਾਨਾ ਵਿਦਕਰਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਅਗਾਸ ਪਾਤਾਲ, ਨਾਮ ਕੇ ਧਾਰੇ ਸਗਲਾਕਾਰ, ਨਾਮ ਕੇ ਧਾਰੇ ਪੁਰੀਆ ਸਾ ਭਵਨ, ਨਾਮ ਕੇ ਸੰਗ ਉਦਰੇ ਸੁਣ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਾ ਮੈਂ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਭਜਾਇ ਤਿਸੇ ਸਾ ਭਲੀ, ਸਤ ਨਾਮ ਪ੍ਰਭਕਾ ਸੁਖਦਾਈ, ਵਿਸਵਾਸ ਸਤ ਨਾਨ ਗੁਰ ਤੇ ਪਾਏ, ਸਤ ਬਚਨ ਸਾਧ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਪੂਜੈ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਰ ਸੋ ਕਰਨੇ ਹਾਰ, ਆਪਣਾ ਬੂਜ ਕਰਤ ਵਿਚਾਰ ਕਰਤੇ, ਕੀ ਮਿਤ ਨ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਾਟਨ ਹਾਰ, ਜਾ ਕੈ ਸੰਗ ਤ੍ਰੈ ਸੰਸਾਰ, ਜਨ ਕਾ ਸੇਵਕ ਸੋਵੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਪਦੀ, ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਭ ਸਤ ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਚ ਜਸ ਸੁਨਤਾ, ਬੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਮਣ ਤਰਮੂਲ ਪਛਾਨਿਆ, ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਸਮਾਏ ਸਮਾਨਾ, ਬਸਤ ਮਾਹੇਲੇ ਬਸਤ ਕਢਾਈ, ਤਾ ਕੋ ਭਿੰਨ ਨਾ ਕਹਿਣਾ ਜਾਈ, ਬੂਜੈ ਬੂਜਨ ਹਾਰ ਬਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਪਾਲ ਨਿਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰਪ ਰਾਖੈ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕੋ ਨਾਮ ਜਪਾਈ, ਆਪਣੇ ਸੇਵਕੀ ਆ ਪਤ ਰਾਖੈ, ਤਾਂ ਕਿ ਗਾਤਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁਚੈ, ਪ੍ਰਭ ਕੇ ਸੇਵਕ ਊਚੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸਨਾ ਕਾੜਤ ਆਪ, ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਾ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰਹਿਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਬੈਣਾਣੀ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਨਮ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਬਤਾਨੇ ਮੰਤਨ ਨਾਮੇ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰੈ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਣੋ ਤਿਸਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ
1: ਤੁਸਕਾ ਦਰਸਨ ਪਾ ਮਿਟਾਵੈ ਅਵਰ ਸਿਆਮ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਆਵਣ ਜਾਣੋ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਖ ਜਿਨ ਜਾਣੇ ਆ ਸਤਿਗੁਰ ਤੁਸਕਾ ਨਾਓ ਤੁਸਕੇ ਸੰਗ ਸਿੱਖ ਉਧਰ ਹੈ ਨਾਨਕ ਗੁਰਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਨਲਹਿਰਾ ਗੁਰਬਚਨੀ ਹਰਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਘੱਟ ਆਏ ਗੁਰ ਕਾ ਸਿੱਖ ਵਿਕਾਰ ਤੇ ਹਟ ਆਏ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਬੜ ਭਾਗੀਏ

ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਜਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਦੰਪਤੀ ਆਨੇ ਪੂਰਾ ਗੁਰਖਿਓ ਜਾਖਾ ਮੰਤਰ ਅੰਮ੍ਰਿਤ ਸੰਤ ਗੁਣ ਬੇਅੰਤ

ਸੁਖਦਾਈ ਤਾਂ ਕੀ ਕੀਮਤ ਕਰੇ ਨਾ ਪਾਈ। ਅਨੁਕ ਭਗਤ ਬੰਦਨ ਕਰੈ ਚੰਨ ਕਮ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਰਸ ਪਾਵੇ ਜਨ ਖੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ। ਉਸ ਪੁਰਖ ਨਾਇ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਰ ਕਾ ਨਾਮ ਲੈ ਸਤਿਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੈ ਮਨ ਮੈਂ ਰਾਖੇ ਹਰ ਹਰੇ ਕੰਧਕਾਰ ਦੀ ਪੁਪਰ ਗਾਸੇ ਨਾਨਕ ਭਰਮ ਦੁੱਖ ਤਹਿਤੇ ਨਸੇ ਦਹਤ ਮਾਇਆ ਠਾੜ ਵਰਤਾਈ ਅਨੰਤ ਪਿਓ ਦੁਖ ਨਾਟੇ ਭਾਈ ਜਨਮ ਕੇ ਮਿਟੇ ਜਾਂਦੇ ਸਿਧਾ ਦੁਖੇ ਪੂਰਨ ਉਪਦੇਸੇ ਪਾਓ ਚੁੱਕਾ ਨਿਰਪੋਏ ਬਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਸਨ ਜਪ ਨਾਮ ਮਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਣ ਸੁਣ ਨਾਨਕ ਵਾਰੂ ਹਰ ਜਸ ਸਰਵਣ ਨਿਰਗੁਣ ਅਸੁਰ ਗੁਣ ਪੀ ਹੋਈ ਕਲਾ ਧਾਰਜਨ ਸਗਲੀ ਮੋਹੀ ਆਪਣੇ ਚਰਿੱਤ ਪ੍ਰਭ ਆਪ ਬਣਾਏ ਆਪਣੀ ਕੀਮਤ ਵਾਪੇ ਪਾਏ ਅਰਬਿੰਦ ਦੂਜਾ ਨਾ ਇੱਕ ਹੋਏ ਸਰਵ ਨਿਰੰਤਰ ਇੱਕੋ ਸੋਏ ਓਤ ਪੁਦਰ ਵਿਆਹ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ ਰਤ ਰਤਨ ਆਪਣੀ ਕਲ ਧਾਰੀ

ਹੱਥ ਦ੍ਰਿੜ ਕਰ ਗਹੁ ਨਾਮਰ ਵੱਤ ਯਤਨ ਸੰਜੋ ਭਗਵੰਤ ਸੰਤ ਨਾਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਭ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਰ ਗੁਣ ਉੜਤਾਵੈ ਸੋ ਤਨ ਸੇਵਾ ਤੇ ਪਾਵੈ ਜਿਸ ਸੁਖਮਤ ਬਾਸ਼ਮੀ ਸੋ ਤੂੰ ਸਾਧੂ ਸੰਗ ਪਰੀ ਜਿਸ ਸੁਭਾ ਕੋ ਕਰੈ ਭਲੀ ਕਰਨੀ ਸਾ ਸੋ ਬਾਬਾ ਜਰ ਕੀ ਸਰਣੀ

ਲਾਗੈ ਕੋਏ ਜਾ ਕਰਦੇ ਵਸੇ ਰਸੋਏ ਅਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਾਹਿਬ ਪੂਰਨ ਹੋਏ ਆਸ ਭਗਤ ਪਾਇ ਉੱਤਮ ਪ੍ਰਗਾਸ ਤਿਤ ਘਰ ਜਾਏ ਵਸੇ ਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਿਆ ਜਨ

ਗੁਣ ਛੁਟਕਾਰ ਵਸੁ ਅਸਥਿਰ ਸਵਾਰੀ ਝੂਠਾ ਡਮ ਝੂਠ ਪਸਾਰੀ ਜਿਨ ਦੀਤ ਜਿਨਾ ਬੇਗਾਨਾ ਨਾਮ ਵਿਸਤਾਰ ਨਾਨਕ ਪੁਸ਼ਤਾਨਾ ਗੁਰਕੀ ਮਤੂਲੇ ਇਹ ਅਨੇ ਭਗਤ ਬਿਨਾ ਬੁੱਢੂ ਬੇਸਿਆਨੇ ਹਰ

ਕੀ ਆਪ ਸਹਿ ਧਾਰੀ ਸੰਸਾਰ ਉਤ ਪੁਰ ਆਪਣ ਸੰਗਰਾਜ ਤਾਂ ਕਿ ਖਤਮ ਕਹੀ ਨਾ ਜਾਏ ਦੁਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਉਹ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆ ਮਿਲਾਏ ਲਏ ਪ੍ਰਸੋਏ ਉਹ ਧਨਵੰਤ

ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਵਰੇ ਨਾਮ ਸਤਿ ਸੰਗ ਲੈਣ ਸੁਪਰ ਸਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ।

ਸਮਦਰਸੀ ਇੱਕ ਦ੍ਰਿਸ਼ਟੀ ਤਾਏ ਫਲ ਤੇ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਤੈਨੂੰ ਮਨ ਸੁਣੇ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀ ਗੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਜਗਲ ਮੰਤਾਂਤ ਕੇਵਲ ਰਣਾਮ ਗੋਬਿੰਦ ਭਗਤ ਕੇ ਮਨ ਵਿਚ ਰਾਮ ਕੋਲ ਪਰਾ ਸਾਧ ਸਮਿਟ ਤਨ ਕਿਰਪਾ ਤੇ ਜਮਤੇ ਛੁੱਟਾਏ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਆਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਅੰਕਾ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ।

ਹਰਨਾਲ ਰਹੋ ਤੋ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਪਰ ਸਭ ਸਵਾਰ ਨਾ ਸੁਣਾ ਬਲਾ ਸਤਿ ਸੋਚੇ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਬਾਰ ਹੋ ਹਰਨਾਲੇ ਸੱਚੇ ਸਾਹਿਬਾ ਕਿਉਂ ਨਹੀਂ ਘਰ ਤੇਰਾ ਹੈ ਭਰਤਾ ਤੇਰਾ ਸਭ ਕੁਝ ਹੋਇਆ ਜਿਸ ਦੇਸ਼ ਪਾਵੇ ਸਦਾ ਸਿਫਤ ਲਾ ਤੇਰੀ ਨਾ ਮਨ ਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਉਂ ਨਹੀਂ ਘਰ

ਵਾਜੇ ਪੰਚ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਆਦੁਰ ਕਰਮ ਪਾਇਆ ਤੂਜਨ ਕਾਸੇ ਨਾਮ ਰੱਖੇ ਲਾਗੇ ਕਹਿ ਨਾਨਕ ਤੈ ਸੁਖ ਵਾਜਿਤ ਕਰੇ ਨਹਿਤ ਵਾਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੁੱਛ ਲੈਂਦਾ।

ਡੋਲਣਾ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੁੰਪਰ ਇੱਕ ਨਾਮ ਜਪਤ ਵਗਣਤ ਅਨੇਕ ਵੇਦ ਪ੍ਰਾਨ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਕੇ ਅੱਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾਵੈ ਕਾਂਖੀ ਏਕੈ ਦਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥਿ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲ

ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਾ ਸਿਮਰਨ ਸਭ ਕੇ ਸੁਜੈ, ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ।

ਤੇਰੇ ਮਾਤ ਪਿਤਾ ਸੁਤਮੀਤ ਨ ਪਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂਪਿਆਨ ਦੂਤ ਜਮਦਲ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਕਾਵੈ ਜਿਹੇ ਮਾਰ ਗਏ ਜਾਤ ਅਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ

ਨਾਨਕ ਪਾਈਏ ਸਾਧ ਕੈ ਸੰਗ ਜਿਹ ਮਾਰਗ ਕੇ ਗਨ ਜਾਹਿ ਨ ਕੋਸਾ ਹਰ ਕਾ ਨਾਮ ਹਾ ਸੰਗ ਤੋਸਾ ਜਿਹੇ ਪੈਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਹਾਂ ਪੰਥ ਰਾ ਕੋ ਨਾ ਸੰਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ

ਮਨ ਤਨ ਰੰਗ ਰਤੇ ਰੰਗ ਇਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ

ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪਰਾਨ ਕਣਕ ਅਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣਪ ਜਮਕਾ ਭਉ ਬਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟਿ ਉਪਾਵ ਦਰਗਹਿ ਨਹੀਂ ਸਿਜੈ ਛੂਟ ਸਾ ਨਾਹੀ ਊਬ ਪਿਆਲ ਮੋਹਿ ਬਿਆਪਹਿ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ

ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸੁਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨਹੀ ਉਬਾਰਿਆ ਬਾਰ ਬਿਵਸਥਾ ਤੁਜਹੇ ਪਿਆਰੇ ਦੂਧ ਭਰ ਜੋ ਬਨ ਭੋਜਨ।

ਧਾਰੀ ਉਪਰ ਸੁਖ ਬਸ ਹੈ ਸੁਤ ਪਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਪ ਕਰਨ ਨੇਤਰ ਰਸਨਾ ਤਿਸੇ ਤਿਆਗ ਅਮਰ ਸੰਗ ਰਚਨਾ ਇਸੇ

ਜਾਨ ਸਦਾ ਸਦਾ ਏ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੁਵਸਥਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੂੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪ੍ਰਹਰੈ ਚੰਦਨ ਲੇ ਪਿਉ ਤਾਰੇ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੀਂ ਕਛ ਕਰੇ ਛਪਾਇਆ

ਸੁਨਿੰਦਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋੜ ਨਿਭਾਵੈ, ਕਹਾ ਬੁਜਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਭੋਰਾ, ਕਹਾ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾ ਸੁਗਵਨ।

ਜਾਣੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।

ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜਕੈ ਲਾਗੇ ਆਣ ਸੁਆਏ, ਨਾਨਕ ਹੂ ਨਾ ਸੀਜਈ ਬਿਨ ਨਾਵੇਂ ਪਤ ਜਾਏ। ਅਸ਼ਟਪਦੀ ਦਸ ਬਸਤੂ ਲੇ ਪਾਸ਼ੇ ਪਾਵੈ, ਇੱਕ ਬਸਤ ਕਾਰਨ ਬੇਖੋਟ ਗਵਾਵੈ। ਇੱਕ ਭੀ ਨਾ ਦੇ ਦਸ ਭੀ ਹਿਰ ਲੇ, ਤਉ ਮੂੜਾ ਕਹੋ ਕਹਾਂ ਕਰੇ।

ਜੋ ਦਿਸੈ ਸੋ ਚਾਲਣ ਹਾਰ, ਲਪਟ ਰਹੇ ਹੋ ਤੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ, ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸੀ ਉਪਰ ਕਰਤ ਗੁਮਾਨ।

ਕੀਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੈ ਕਟ ਬਸਿਉ ਹਰ ਨਾਉ, ਨਾਨਕ ਤਾਂ ਕੈ ਬਲ ਬਲ ਜਾਉ। ਰਹਿ ਤੇ ਅਵਰ ਕਛ ਅਵਰ ਕਮਾਵਤ ਮਾਨੀ।

ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕੁਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਵਾਪ ਕਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਭਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੇ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਈ ਲੜ ਲਾਏ, ਥਾਂ ਥਨੰਤਰ ਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ ਨਿਮਕ

ਦੇਵਅਸ਼ਟਪਦੀ ਜਿਹ ਪ੍ਰਸਾਦ ਸ਼ਤਹੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸਹੇ ਸੁਖ ਮੰਦਰ ਤਿਸ ਹੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ

ਭਾਵੈ। ਜੇ ਪ੍ਰਸਾਦ ਸੁਖ ਸਹਿਜ ਸੋਈਜੈ, ਮਨ ਆਠ ਪੈਰ ਤਾਂ ਕਾ ਜਸ ਗਾ ਬੀਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੇ, ਮੁਖ ਤਾਂ ਕੋ ਜਸ ਰਸਨ ਬਖਾਨੇ। ਜੇ ਪ੍ਰਸਾਦ ਤਰੁ ਰਹਿਤਾ ਧਰਮ,

ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿੱਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਕ ਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ

ਸਾਧਕ ਸੰਗ ਬਸੈ ਥਾਨੀ ਉੱਚੈ ਸਾਧੂ ਕੈ ਸੰਗ ਮੈਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ।

ਸਾਧਕੇ ਸੰਗ ਨਹੀਂ ਕਛੁ ਕਾਲ, ਦਰਸ਼ਨ ਭੇਟ ਤਹੋਤ ਨਿਹਾਲ। ਸਾਧਕੇ ਸੰਗ ਕਲੂਖਤ ਹਰੈ, ਸਾਧਕੇ ਸੰਗ ਨਰਕ ਪਰ ਹਰੈ, ਸਾਧਕੇ ਸੰਗ ਇਹਾ ਉਹਾ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧਕੇ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਬਸੇ, ਨਾਨਕ ਉਦਰੈ ਸਾਧ ਸੁਨ ਰਸੈ। ਸਾਧਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕੇ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਸਾਧਕੇ ਸੰਗ ਮਿਟੈ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਬੇਦ ਨਾ ਜਾਣੇ, ਜੇਤਾ ਸੁਨਹੇ ਤੇ ਤਬ ਖਿਆਨ ਹੈ। ਸਾਧ ਕੀ ਉਪਮਾ ਤੇਹ ਗੁਣ ਤੇ ਦੂਰ, ਸਾਧ ਕੀ ਉਪਮਾ

ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲੇ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ।

ਸੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ।

ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮਾ ਤਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨਾ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ। ਸੂਖਮ ਮਹਿ ਜਾਣੇ ਅਸਥੂਲ, ਚਉ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ, ਬੀਜ ਮੰਤਰ ਸਰਬ ਕੋ ਗਿਆਨ। ਚਉ ਵਰਨਾ ਮੈਂ ਜਪੇ ਕਉ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ।

ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ

ਆਪੇ ਕਰਨ ਕਰਾਵਣ ਜੋਗ, ਪ੍ਰਭਾ ਵੈ ਸੋਈ ਫੁਨ ਹੋਗ, ਪਸਰਿਓ ਆਪ ਹੋਇ ਅਨੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ।

ਉਸਤਤ ਕਰਹੇ ਅਨੇਕ ਜਨ ਅੰਤ ਨ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟਾਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋ

ਨਿਸਤਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਯਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂ ਤੇ ਦੂਰ ਨਾਨਕ ਆਪ ਲਿਪਤ ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵਹਿ ਮਰਹਿ ਕਈ ਕੋਟ ਬੋ ਜੋਨੀ ਫਿਰ ਹੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਲ ਹੈ ਥੱਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ

ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭਾਹੇ ਸਮਾਤਾ ਕਾਂਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋ ਵਤਿਆ ਤੁਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ

ਅਸ਼ਟਪਦੀ ਸੰਤ ਕੈ ਦੂਖਣ ਯਾਰ ਜਾ ਘਟੈ ਸੰਤ ਕੈ ਦੂਖਣ ਜਮਤੇ ਨਹੀਂ ਛੁਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮਹਿ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗ ਜਿਉ ਲਵੈ ਸੰਤਨ ਕੈ ਦੂਖਣ ਸਰਪ ਜੋਨ ਪਾਏ ਸੰਤ ਕੈ ਦੂਖਣ ਤ੍ਰਿਗ

ਸਹਿ ਕਾਈਐ ਸੰਤ ਕਾ ਦੋਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੋਖੀ ਕੀ ਪੁਜੇ ਨਾਸਾ ਸੰਤ ਕਾ ਦੋਖੀ ਉਠ ਚੱਲੇ ਨਿਰਾਸਾ ਸੰਤ ਕੇ ਦੋਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ

ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਉਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ।

ਬੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਓ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਬਾਨ ਇੱਕ ਉਪਰ ਜਿਸ ਜਨ ਕੀ ਆਸਾ

ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਡ ਭਾਗੈ, ਨਾਮ ਜਪਤ ਪਾਵੈ ਬਿਸਰਾਮ। ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾ।

ਪਤ ਸੇਤੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਬਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ, ਵਰਤ ਆਗ ਬਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਹ ਸੋਏ। ਇਹੋ ਵਾਪਾਰ ਵਿਰਲਾ ਵਾਪਾਰੇ, ਨਾਨਕ ਤਾਂ ਕਹਿ ਸਦ ਬਲਿਹਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰ ਹੋਏ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,

0: ਪਿਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ
1: ਹਿਤ ਪਾਈ ਚੁੱਕੇ ਭ੍ਰਾਮਣ ਗਵਨ ਸੁਣ ਨਾਨਕ ਹਰਿ ਹਰਿ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਭੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਵਾ ਪਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਇੱਕੋ ਸੋਏ ਉਤਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਨਚਨਾ ਆਪਣੀ ਕਲਪ ਹਰੀ ਅਨਕਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਲਿਖਿਆ ਸਗਲੀ ਸ਼ਾਹ ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨ ਸਾਰੋ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਆਧਾਰ ਅਵਰੂਪਾਵ ਸਮੀਤ ਵਿਸਾਰੋ।

ਦਸਿਆ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੇ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਉਹ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੁਖ

ਭਾਵ ਨਾ ਛੁੱਟ ਨਾ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ।

ਤੇ ਕਹੋ ਹੋ ਕਵਨ ਛੁਟਕਾਰੋ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁੱਝੈ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀਮਾ

ਕੋ ਮਨ ਮਾਹਿ ਜਨਮ ਜਨਮ ਕੇ ਕਿਲ ਵਿਖ ਜਾਹਿ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾ

ਸਾਧ ਸੰਪਾਵਹਿ ਸੱਚ ਧਨਾ ਹਰ ਪੂੰਜੀ ਸੰਚ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜੈਕਾਰ।

ਨਹੀਂ ਡੋਲਾ ਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਜੈ ਚਾਓ ਸਾਧ ਕੈ ਸੰਗ ਪਰੇ ਸਰ ਨਿਆਨ ਸਭ ਤਿਆਗ ਅੰਤਰ ਪ੍ਰਗਾਸ ਸੰਦ ਨਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਾਉ ਪ੍ਰਭ ਹੋਇਓ ਦਇਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਬਹਿਆ ਜਨ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ

ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਇਹੋ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਹੋਵਰੈ ਨਾਮ ਜਪਾਵ ਭਗਤ ਭਾਈ ਧਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਵ ਕਲਿਆਣ ਸੁਖ ਨਿਧਨਾ

ਤਨੇ ਅੰਤਰੇ ਹੀ ਸੁਆ ਨੇਤਰ ਉਪੇਖ ਦਰਸ ਸੁਖ ਹੋਏ। ਮਨ ਬਿਖ ਸਹਿ ਸਾ ਚਰਨ ਧੋਏ ਭਗਤ ਨਾ ਕਹਿ ਮਨ ਤਨ ਰੰਗ ਬਿਰਲਾ ਕੋ ਉਪਾਵੈ ਸੰਗ ਇੱਕ ਬਸ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣ ਉਧਾਰ ਜੋ ਜੋ ਜਪੈ ਸੋਏ ਪੁਨੀਤ। ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣਿਆ ਔਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਖਰ ਕੇ ਗੁੰਗਾਏ। ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਪਤ ਕਥਾ ਮਨ ਭਾਈ ਜੋ ਜੋ ਜਪੈ ਸੋਹੇ ਪੁਨੀਤ। ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣਗਾਏ। ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ।

ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਉ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਅਭਗਤ ਭਗਤ ਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦਉ ਪਾ ਕਾਇਆ ਪਹਿ ਧਨੀ ਉਨਕੀ ਸੁਭਾਵ ਨੂੰ ਬਨੀ ਆਪੈ ਕੌਤਕ ਕਰੈ ਅਨੰਦ ਚੋ ਜਾ ਪੈ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗਣਤ ਤੋਲੈ

ਜੋ ਜੋ ਰਚਿਓ ਸੁਤ ਸਹਿਤ ਆਪ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ।

ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ। ਅੰਧਨ ਪੂਜੈ ਗੁਰ ਕੇ ਪੈਰੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਵੋ।

ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਤੇ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹੋਤ ਨਿਹਾਲ ਤਾ ਕਹਿ ਨਿਕਣਾ ਆਪਤ ਕਾਲ ਅਮਰ ਪਹੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ

ਬਸਮਾਦ ਤਿੰਨ ਦੇਖਿਆ ਜਿਸੂ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ।

ਬੰਤਨ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਬੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਵ ਗੁਰਪ੍ਰਸਾਦ ਨਾਨਕ ਸੁਖ ਭਾਵ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਬਹੂ ਡੋਲਾ

ਨਾ ਬੁਝਾਏ ਸਰ ਭੂਤਾ ਵਰਤਾਰਾ ਸਰਬ ਨੈਣਾ ਪੇਕਨਾਰ ਸਗਲ ਸਮੱਗਰੀ ਜਾ ਕਤਨ ਆਪਣ ਜਸ ਆਪ ਹੀ ਸੁਣਾ ਆਵਣ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਾਦਾ ਲਿਪਤ ਹੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਵੈ ਆ ਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਸਤੇ ਹੋਏ ਸੁਨਾ ਹੀ ਬੁਰਾ ਓਰੇ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣਾ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾ ਕੀ ਗਤਮਿਤ ਕਹੀ ਨਾ ਜਾਏ ਦੂਸਰੋ ਤਸੋ ਜੀ ਪਾਏ ਤਸ

ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਉੱਤਮ ਸਲੋਕ ਸਾਧ ਕੇ ਬਚਨਮ ਲੀਕ ਲਾ ਲੇ ਰਤਨ, ਸੁਣ ਸਮਾਪਤ ਹੋ ਤੁਧਾਰ ਆਪ ਤ੍ਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ।

ਹਰ ਧਨ ਖਾੜਤ ਲੈ ਜਨ ਸੋਈ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੁੰਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਹੁਨ ਧਨ ਰਪੈ ਮਨ ਕੋਈ ਸਭ ਯੁਗ ਮਹਿਤਾ ਕੀ ਗਤ ਹੋਏ